ਮਹੱਲਾ ਪਹਿਲਾ ਮੁਸਲਮਾਨਾਂ ਸਿਰ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਜੇ ਪਵੇ ਵਿੱਚ ਬੰਦੇ ਵੇਖਣ ਕੋ ਦੀਦਾਰ ਹਿੰਦੂ ਸਾਲਾ ਹਮ ਦਰਸ਼ਨ ਰੂਪੇ ਭਾਰ ਤੀਰਥ ਨਾਵੇ ਅਰਚਾ ਪੂਜਾ ਗੁਰਵਾਸ ਬਹਿਕਾ ਯੋਗੀ ਸੰਤਿਆ ਜਿਤੇ ਅਲਕ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆਂ ਮਨ ਸੰਤੋਖ ਬੁਜਾਇ ਦਿਨ ਕਾ ਵਿਚਾਰ ਦੇ ਦੇ ਮੰਗੇ ਸਹਿ ਸਾ ਗੁਣਾ ਸੁਭ ਕਰੇ ਸੰਸਾਰ ਚੋਰਾਂ ਜਾਰਾਂ ਤੇ ਕੂੜ ਹਾਰਾਂ ਖਰਾਬਾਂ ਵਿਕਾਰ।

haunch aya, haunch gaya, haunch jamya, haunch muva. Haunch jata, haunch laya, haunch khataya, haunch gaya, haunch satyar, kudyar, haunch papan vichar. Haunch vich nar kurgavta, haunch vich hasay, haunch rove, haunch pariya, haunch tove. ਹਾਉਚ ਜਤ ਜਨ ਸਿਖੋਵੈ ਹਾਉਚ ਮੁਰਖਮ ਸਿਆ ਮੋਖ ਮੁਕਤੀ ਸਾਰ ਨ ਜਾਣ ਹਾਉਚ ਮਾਇਆ ਹੋ ਛਾਇਆ ਹੋ ਮੈਂ ਕਰ ਕਰ ਜੰਤ ਪਾਇਆ ਹੋ ਮੈਂ ਬੁਝੈ ਤਾਂ ਦਰ ਸੁਜੈ ਗਿਆਨ ਵਿਹੂਣਾ ਕਥ ਕਥ ਲੂਜੈ

ਲੋਕ ਮਹੱਲਾ ਪਹਿਲਾ ਬਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾ ਲੋਹਾ ਮੰਡਲਾ ਖੰਡਾ ਵਰ ਭੰਡਾ ਅੰਡਜ ਜਰੂਤ ਪਜਾ ਖਾਣੀ ਸ਼ਵੇਤ ਜਾ।

ਔੜ ਭਗਤਨ ਮਨ ਭਾਂਦਨ ਸੁਣ ਕੇ ਉਤਪਾਨ ਨੇ ਨਾਨਕ ਤਰਮਾ ਮਹਲ ਕਟਾ।

सजनी सच समाया सजनी सच।

ਮਹੱਲਾ ਪਹਿਲਾ ਸਿਮਰ ਰੁਖ ਸਰਾਇ ਰਤ ਦਿਰਗਤਮਤ ਹੋਏ ਜਯਾ ਆਸ ਕਰ ਜਾਏ ਰਸ ਕਿਤ ਫਲ ਫਿੱਕੇ ਫਲ ਬਕ ਬਕ

ਪੌੜੀ ਚੱਪਣ ਸੁਹਾਗਾ ਛੱਪਣਿਆ ਬੱਚਾ ਆਪਣਾ ਬੰਦਾ ਚੰਗਾ ਆਪਣਾ ਪਹੀ ਕੀਤਾ ਭਾਵਦਾ ਹੁਕਮ ਦੇ ਮਨ ਭਾਵਦੇ ਰੱਖਦੇ ਪਿਛਾਵ ਨੰਗਾ ਤੁਰ ਚੱਲਿਆ ਕਦੇ ਸੁੱਖਣਾ ਜਰਾਵਣਾ ਘਰ ਪੱਛਮ ਕਾਂਗਣਾ ਘਰ ਪੱਛਮ ਕਾਂਗਣਾ।

साहब हमारे कृपा करता सहायता करा है।

credem în tot ce crezi, Doamna, că o dar mă

ਸਿਮਰਨ ਮਨ ਭਾਵਦੇ ਹਰ ਪੂਜਨ ਨਾਹੀ ਹਾਰਿਆ ਕਰ ਫਰਮਾ ਸਾਹਿਬ ਮਹਿਲ ਤੇ ਮਰਨ ਵਿਸਾਰਿਆ ਜਰ ਆਈ ਜੋ ਮਹਾਰਿਆ ਜਰ ਆਈ।

ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢਿਆ ਸਹਿਤ ਉੱਠਿਆ

ਕਰਿਆ ਪੈ ਨਾ ਚੁਕਿਆ ਪੈ ਤੇ ਧਾਮੀ ਹੈ ਦੇਖੈ ਕਿਤੈ ਅਮਰਤ ਕੇ ਚੁਪਤੀ ਸਾਹੀ ਹੈ ਜੋ ਆ ਸੁਚਾ ਚੁ ਸੁਕੈ ਬਾਰੀ ਹੈ ਜਿਸ ਕੇ ਜੀ ਨਾਮ ਸਾਹਿਬ ਨਾਮ ਸਾਹਿਬ ਹੈ ਆਪਨ ਆਪਨਾ ਆਪੇ ਹੀ ਕਾਰ

ਦਾਸ ਸਾਹਿਬ ਸਿੱਧੀ ਹੁਕਮ ਨਾ ਚੱਲਿਆ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ।

आत्रय सक्ति सिर्या प्रहर्मारे।

कर्ता पुरख निर्भव निर्वैर अकाल मूरत

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਹੇ ਪ੍ਰਾਨ ਨਾਥ ਗੋਬਿੰਦ ਹੇ ਕਿਰਪਾ ਨਿਧਾਨ ਜਗਦ ਗੁਰੂ ਹੇ ਸੰਸਾਰ ਤਾਪ ਹਰਣ ਹੈ ਕਰੁਣਾ ਮੈਂ ਸਭ ਦੁੱਖ ਹਰੋ ਹੇ ਸ਼ਰਨ ਯੋਗ ਦਇਆਲ ਹੈ ਦੀਨਾ ਨਾਥ ਮਯਾ ਕਰੋ ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵੇਖੈ ਵੇਖ ਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇੱਕੇ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਗੁਰੂ ਕੈ

आवो हो, मिलो हो, सहेली हो।

ਕਾ ਆਪਣਾ ਸਾਹਿਬ ਸੰਭਾਲਿਆ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਪੇ ਉਥੇ ਜਾਣਾ ਜਿਸ ਕਾ ਕੀਆ ਤਿਨ ਹੀ ਲਿਆ।

ਨਾਨਕ ਜਿਨ ਸੁਣਿਆ ਵੇਖਿਆ ਸੀ ਫਿਰ ਗਰਭਾਸ ਨਾ ਪਰਿਆਰੇ।

صاحب کمال ولی کل عالم تن تن شری گرو گرنتھ صاحب سچے پاتشاہ جی تنہاں دی پاون اور مبارک حضوری اندر ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ ਔਰ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ, ਸਤਨਾਮ ਸ੍ਰੀ

0: ਨਾਨਕਾ ਆਪਣਾ ਸਾਹਿਬ ਸੰਭਾਲੇ ਹਾਂ।
1: ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਨਾਨਕ ਸਾਹਿਬ ਜੀ ਕੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਵਡਹੰਸ ਰਾਗ ਦੇ ਅੰਦਰ ਅਲਾਹਣੀਆਂ ਬਾਣੀ ਦੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 579 ਔਰ 580 ਦੇ ਉੱਪਰ ਇਹ ਪਾਵਨ ਬਚਨ 4 ਪਦਿਆਂ ਦੇ ਰੂਪ ਵਿੱਚ ਸੁਭਾਇਮਾਨ ਹੈ ਔਰ ਆਪਾਂ ਪਹਿਲੇ 2 ਪਦਿਆਂ ਦਾ ਪਾਠ ਹੁਣ ਸੰਗਤੀ ਰੂਪ ਵਿੱਚ ਸਰਵਣ ਕੀਤਾ ਹੈ। ਗੁਰੂ ਸਾਹਿਬ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ। ਹੁਣ ਇਹਨਾਂ ਸਾਰੇ ਸ਼ਬਦਾਂ ਦਾ ਜੋ ਸਿਰਲੇਖ ਹੈ ਉਹ ਅਲਾਹਣੀਆਂ ਹੈ, ਜਿਹਦੇ ਵਿੱਚ ਸਾਨੂੰ ਸਾਡੀ ਮੌਤ ਚੇਤੇ ਕਰਵਾਈ ਗਈ ਹੈ। ਮੌਤ ਚੇਤੇ ਕਰਵਾਉਣ ਦੇ ਨਾਲ ਨਾਲ ਸਾਨੂੰ ਇਹ ਚੇਤੇ ਕਰਵਾਇਆ ਵੀ ਭਾਈ ਜਿੱਥੇ ਮੌਤ ਚੇਤੇ ਰੱਖਣੀ ਹੈ ਉੱਥੇ ਜੀਵਨ ਦੇਣ ਵਾਲੇ ਦਾਤੇ ਨੂੰ ਵੀ ਚੇਤੇ ਰੱਖਣਾ ਹੈ, ਕਿਉਂਕਿ ਜੇ ਜੀਵਨ ਦੇਣ ਵਾਲਾ ਦਾਤਾ ਚੇਤੇ ਹੈ ਤਾਂ ਮਰਨਾ ਸਹਿਜ ਸੁਭਾਅ ਸੁਖਾਲਾ ਹੋ ਜਾਏਗਾ। ਸੁਖਾਲਾ ਤੋਂ ਭਾਵ ਵੀ ਮੌਤ ਜਿਹੜੀ ਹੈ ਉਹ ਅਟਲ ਹੈ, ਆਉਣੀ ਹੈ, ਤੇਰਾ ਮਰਨਾ ਸਫਲਾ ਹੋ ਜਾਏਗਾ। ਜੀਵਨ ਵੀ ਸਫਲਾ ਅਤੇ ਮਰਨਾ ਵੀ ਸਫਲਾ। ਬਹੁਤਾਤ ਆਪਾਂ ਵੇਖਦੇ ਹਾਂ ਜਿਉਣਾ ਵੀ ਅਸਫਲ ਹੈ ਅਤੇ ਮਰਨਾ ਵੀ ਅਸਫਲ। ਜਿਹੜਾ ਜਿਉਣਾ ਸਫਲਾ ਨਹੀਂ ਕਰ ਸਕਿਆ ਉਹ ਆਪਣੀ ਮੌਤ ਕਦੇ ਸਫਲ ਨਹੀਂ ਕਰ ਸਕਦਾ। ਜਿਹਨੇ ਜਿਉਣਾ ਸਫਲਿਆਂ ਕੀਤਾ ਮਰਨਾ ਵੀ ਉਸੇ ਦਾ ਹੀ ਸਫਲ ਹੈ। ਜਿਹਨੇ ਲੋਕ ਸਫਲਾ ਕੀਤਾ ਹੈ ਪਰਲੋਕ ਉਸੇ ਦਾ ਹੀ ਸਫਲ ਹੈ। ਜਿਹਦੇ ਕੋਲੋਂ ਲੋਕ ਹੀ ਸੁਹੇਲਾ ਨਾ ਹੋਇਆ ਉਹਨੇ ਪਰਲੋਕ ਸੁਹੇਲਾ ਕਿੱਥੋਂ ਕਰ ਲੈਣਾ। ਬਸ ਇਸ ਤਰ੍ਹਾਂ ਦਾ ਜਿਹੜਾ ਪ੍ਰਕਰਨ ਹੈ ਜੀ ਅੱਜ ਗੁਰੂ ਸਾਹਿਬ ਬਖਸ਼ ਰਹੇ ਨੇ। ਮਾਲਕ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਵਡਹੰਸ ਮਹੱਲਾ ਪਹਿਲਾ, ਵਡਹੰਸ ਰਾਗ ਦਾ ਨਾਮ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਕੇ ਮੁਖਾਰਬਿੰਦ ਤੋਂ, ਮਹੱਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਜੀ ਕੇ ਮੁਖਾਰਬਿੰਦ ਤੋਂ ਉਚਾਰੇ ਹੋਏ ਇਹ ਪਾਵਨ ਬਚਨ ਨੇ, ਜਿਨ੍ਹਾਂ ਦੇ ਵਿੱਚ ਸਤਿਗੁਰੂ ਸਭ ਤੋਂ ਪਹਿਲਾਂ ਕਹਿੰਦੇ ਆਵੋ ਮਿਲਹੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ। ਜੀਵ ਇਸਤਰੀ ਭਾਵ ਦੇ ਰੂਪ ਵਿੱਚ ਗੁਰੂ ਸਾਹਿਬ ਆਪਣੇ ਆਸ ਪਾਸ ਵਸਦੇ ਹੋਏ ਜੀਵਨ ਨੂੰ ਸੰਬੋਧਨ ਕਰਕੇ ਆਓ ਭਾਈ ਆਪਾਂ ਮਿਲ ਕੇ ਸੱਚੇ ਦਾ ਨਾਮ ਲਈਏ, ਆਪਾਂ ਮਿਲ ਕੇ ਸੱਚੇ ਨੂੰ ਜਪੀਏ, ਅਕਾਲ ਪੁਰਖ ਨੂੰ ਜਪੀਏ, ਉਹਨੂੰ ਚੇਤਾ ਕਰੀਏ, ਆਓ ਆਪਾਂ ਮਿਲ ਕੇ ਬੈਠਦੇ ਹਾਂ। ਅਤੇ ਮਿਲ ਕੇ ਬੈਠ ਕੇ ਕੀ ਕਰਨਾ, ਰੋਵ ਹੈ ਬਿਰਹਾ ਤਨ ਕਾ, ਅਸੀਂ ਆਪਣੇ ਵਿਛੋੜੇ ਦਾ ਰੋਣ ਰੋਣਾ ਹੈ, ਰੋਣਾ ਪਰ ਆਪਣੇ ਵਿਛੋੜੇ ਦਾ ਰੋਣ। ਰੋਵ ਹੈ ਬਿਰਹਾ ਤਨ ਕਾ, ਉਸ ਬਿਰਹਾ ਨੂੰ ਰੋਣਾ ਜਿਹੜਾ ਬਿਰਹਾ ਜਿਹੜਾ ਵਿਛੋੜਾ ਸਾਡੇ ਤੇ ਪਰਮੇਸ਼ਵਰ ਦੇ ਵਿਚਾਲੇ ਪਿਆ ਹੈ, ਉਸ ਬਿਰਹਾ ਨੂੰ ਰੋਣਾ ਹੈ ਜਿਹੜਾ ਤਨ ਦੇ ਵਿਛੋਣ। ਗੁਰੂ ਸਾਹਿਬ ਨੇ ਰੋਵੇ ਬਿਰਹਾ ਤਨ ਕਾ, ਕਹਿੰਦੇ ਤਨ ਦੇ ਵਿਛੋੜੇ ਨੂੰ ਰੋਈਏ, ਉਸ ਵਿਛੋੜੇ ਨੂੰ ਰੋਈਏ ਜੋ ਹਰੀ ਤੋਂ ਅਕਾਲ ਪੁਰਖ ਤੋਂ ਜੋ ਸਾਡੇ ਜੀਵਨ ਨੂੰ ਵਿਛੋੜਾ ਮਿਲਿਆ, ਸਾਡੀ ਜ਼ਿੰਦਗੀ ਨੂੰ ਵਿਛੋੜਾ ਮਿਲਿਆ ਨਾ, ਜਿਹੜਾ ਅਸੀਂ ਉਹਦੇ ਤੋਂ ਵਿਛੜੇ ਹਾਂ, ਉਸ ਵਿਛੋੜੇ ਨੂੰ ਰੋਈਏ, ਉਹਦੇ ਉੱਤੇ ਅਫਸੋਸ ਕਰੀਏ, ते अपने मालक नू आपां फिर चेता करिए साहिब संभाले हाँ अपने साहिब नू संभालिए चेता करिए। हुण ए जी अखरी अर्थ ने पहलियां दो पंगतियां दे भी भाई आपां मिल के अकाल पुरख दा नाम लईए रोना तो फिर विछोड़े नू रोईए जेड़ा साढ़े ते परमेश्वर विचाले प्या है उदे उत्ते अफसोस करदिया होया फिर ही अपने मालक की संभाल करिए भी साड़ा विछोड़ा मुक जाए साढ़े तन का विरहा मुक जाए बैराग जेड़ा ना तन दे अंदर विछोड़ा अफसोस है जेड़ा जी विछोड़े करके वह अफसोस खत्म हो जाए

ਦੇ ਨਾਲ ਵਸਤੂਆਂ ਦੇ ਨਾਲ ਵਿਛੋੜੇ ਦੇ ਦੁੱਖ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਹੁਣ ਜਿਵੇਂ ਆਪਾਂ ਕਹਿ ਲਈਏ ਵੀ ਇੱਕ ਮਾਂ ਦੇ ਕੋਲੋਂ ਉਹਦੇ ਪੁੱਤਰ ਨੂੰ ਵਿਛੋੜ ਦਿੱਤਾ ਜਾਏ, ਹੁਣ ਦੁੱਖ ਪੁੱਤਰ ਨੂੰ ਵੀ ਹੈ ਅਤੇ ਦੁੱਖ ਮਾਂ ਨੂੰ ਵੀ ਹੈ, ਦੋਵੇਂ ਵਿਛੋੜੇ ਦੇ ਦੁੱਖ ਵਿੱਚ ਨੇ। ਮਾਂ ਨੂੰ ਆਖਿਆ ਜਾਏ ਵੀ ਤੈਨੂੰ ਸੰਸਾਰਿਕ ਵਸਤੂ ਜਿਹੜੀ ਚਾਹੀਦੀ ਹੈ ਤੂੰ ਉਹ ਵਸਤੂ ਪਦਾਰਥ ਲੈ ਲਾ, ਜਿੰਨਾ ਧਨ ਚਾਹੀਦਾ, ਜਿੰਨੀ ਦੌਲਤ ਚਾਹੀਦੀ ਹੈ ਉਹ ਲੈ ਲਾ। ਉਹ ਫੇਰ ਦੁਖੀ ਹੈ। ਇਸੇ ਤਰ੍ਹਾਂ ਔਲਾਦ ਨੂੰ ਕਹੀਏ ਵੀ ਦੱਸ ਭਾਈ ਤੈਨੂੰ ਕਿਹੜੇ ਪਦਾਰਥਾਂ ਦੀ ਲੋੜ ਹੈ, ਜਿਹੜੇ ਪਦਾਰਥ ਤੈਨੂੰ ਚਾਹੀਦੇ ਨੇ ਤੂੰ ਉਹ ਪਦਾਰਥ ਲੈ ਜਾ, ਪਰ ਆਪਣੀ ਮਾਂ ਦੇ ਮਿਲਾਪ ਦੀ ਗੱਲ ਨਾ ਕਰੀ। ਮਾਂ ਨੂੰ ਕਹੀਏ ਤੇ ਤੂੰ ਆਪਣੇ ਪੁੱਤਰ ਦੇ ਮਿਲਾਪ ਦੀ ਗੱਲ ਨਾ ਕਰੀ, ਉਹਨੂੰ ਵੇਖਣ ਦੀ ਗੱਲ ਨਾ ਕਰੀ, ਉਹਨੂੰ ਮਿਲਣ ਦੀ ਗੱਲ ਨਾ ਕਰੀ, ਪਦਾਰਥ ਜਿੰਨੇ ਮਰਜ਼ੀ ਲੈ ਜਾ। ਹੁਣ ਜੇ ਆਪਾਂ ਕਹੀਏ ਵੀ ਉਹ ਮਾਂ ਆਪਣੇ ਤਨ ਦੇ ਵਿੱਚੋਂ ਉਸ ਦੁੱਖ ਨੂੰ ਭੁਲਾ ਦੇ, ਇਹ ਹੋ ਸਕਦਾ ਵੀ ਪੁੱਤਰ ਉਹਦਾ ਵਿਛੜਿਆ ਹੋਵੇ ਤੇ ਪਦਾਰਥ ਲੈ ਕੇ ਉਹ ਆਪਣਾ ਦੁੱਖ ਭੁਲਾ ਲਏ। ਪੁੱਤਰ ਦੇ ਕੋਲੋਂ ਮਾਂ ਵਿਛੜੀ ਹੋਵੇ ਤੇ ਉਹਨੂੰ ਕਹੀਏ ਵੀ ਤੂੰ ਪਦਾਰਥ ਲੈ ਲਾ ਤੇ ਆਪਣਾ ਦੁੱਖ ਭੁਲਾ ਦੇ, ਇਹ ਹੋ ਸਕਦਾ ਵੀ ਉਹ ਪਦਾਰਥ ਲੈ ਕੇ ਆਖੇ ਮੈਨੂੰ ਮਾਂ ਦੇ ਵਿਛੋੜੇ ਦਾ ਕੋਈ ਦੁੱਖ ਨਹੀਂ ਹੈ, ਮਾਂ ਦੇ ਵਿਛੋੜੇ ਦੀ ਕੋਈ ਤਕਲੀਫ ਨਹੀਂ ਹੈ। ਜਿਵੇਂ ਉਹਨਾਂ ਦਾ ਵਿਛੋੜੇ ਦੀ ਜਿਹੜੀ ਤਕਲੀਫ ਹੈ ਉਹ ਤਕਲੀਫ ਸੰਸਾਰਿਕ ਵਸਤੂਆਂ ਤੇ ਪਦਾਰਥ ਕਦੇ ਨਹੀਂ ਮੁਕਾ ਸਕਦੇ, ਤੇ ਦੂਜੇ ਪਾਸੇ ਆਪਾਂ ਇਹ ਕਹਿ ਲਈਏ ਵੀ ਤੁਹਾਡੇ ਕੋਲੋਂ ਸਾਰੇ ਪਦਾਰਥ ਲੈ ਲੈਣੇ ਨੇ, ਤੁਹਾਨੂੰ ਜੋ ਚਾਹੀਦਾ ਤੁਸੀਂ ਮੰਗ ਲਓ। ਮਾਂ ਇਹੀ ਆਖੇਗੀ ਵੀ ਪਦਾਰਥ ਭਾਈ ਜਿਹੜੇ ਮੇਰੇ ਹਿੱਸੇ ਦੇ ਨੇ ਉਹ ਪਦਾਰਥ ਵੀ ਤੁਸੀਂ ਰੱਖ ਲਓ, ਪਰ ਮੇਰੇ ਪੁੱਤਰ ਦਾ ਵਿਛੋੜਾ ਮੇਰੇ ਤੋਂ ਨਾ ਕਰਵਾਓ, ਮੈਨੂੰ ਉਹਦਾ ਮੇਲ ਬਖਸ਼ੋ। ਉਹਨੇ ਕਹਿਣਾ ਜਦੋਂ ਕਰਤੇ ਦੇ ਨਾਲ ਪ੍ਰੀਤ ਦੀ ਗੱਲ ਆਵੇ, ਅਕਾਲ ਪੁਰਖ ਦੇ ਨਾਲ ਪ੍ਰੇਮ ਦੀ ਗੱਲ ਆਵੇ, ਇੱਥੇ ਅਕਾਲ ਪੁਰਖ ਨਾਲ ਪ੍ਰੀਤ ਤੇ ਪ੍ਰੇਮ ਇੱਕ ਗੁਰਸਿੱਖ ਦਾ ਜਦੋਂ ਪਰਮੇਸ਼ਵਰ ਦੇ ਨਾਲ ਪ੍ਰੇਮ ਬਣਦਾ ਉਹ ਪਿਆਰ ਇੱਦਾਂ ਦਾ ਹੀ ਹੈ, ਉਹ ਇਸ ਪ੍ਰੇਮ ਦੇ ਬਦਲੇ ਵਿੱਚ ਇਹ ਵੀ ਆਖ ਦਿੰਦਾ ਮੈਨੂੰ ਅਕਾਲ ਪੁਰਖ ਜੀ ਤੁਹਾਡੀ ਪਿੱਠ ਚੰਗੀ ਨਹੀਂ ਹੈ, ਮੈਨੂੰ ਮੌਤ ਚੰਗੀ ਲੱਗਦੀ ਹੈ। ਪਦਾਰਥਾਂ ਵਸਤੂਆਂ ਦੀ ਤੇ ਗੱਲ ਛੱਡੋ, ਲਾਲਸਾ ਇੱਕ ਪਾਸੇ ਰਹਿ ਗਈ, ਪਦਾਰਥ ਵਸਤੂਆਂ ਇੱਕ ਪਾਸੇ ਰਹਿ ਗਏ, ਇੱਥੇ ਤੇ ਜ਼ਿੰਦਗੀ ਵੀ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਉਹ ਰੱਬੀ ਪਿਆਰਾ ਪ੍ਰੇਮ ਦੇ ਵਿੱਚ, ਜਦੋਂ ਉਹਨੂੰ ਇਸ ਗੱਲ ਦੀ ਸੋਝੀ ਆਉਂਦੀ ਹੈ ਮੈਂ ਅਕਾਲ ਪੁਰਖ ਤੋਂ ਵਿਛੜਿਆ ਤੇ ਉਹਦੇ ਵਿਛੋੜੇ ਕਰਕੇ ਹੀ ਦੁੱਖ ਹੈ, ਜੇ ਮੈਂ ਇਹਨਾਂ ਦੁੱਖਾਂ ਨੂੰ ਖਤਮ ਕਰਨਾ ਤੇ ਇਹ ਦੁੱਖ ਉਦਣ ਮੁੱਕਣਗੇ ਜਿੱਦਣ ਇਹ ਵਿਛੋੜਾ ਮਿਲਾਪ ਵਿੱਚ ਬਦਲੇਗਾ। ਫਿਰ ਉਹ ਕੀ ਆਖਦਾ ਹੈ, ਆਪਾਂ ਬਾਬਾ ਕਬੀਰ ਸਾਹਿਬ ਦੇ ਬਚਨ ਅਕਸਰ ਸਾਂਝੇ ਕਰਦੇ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕਉ ਮਾਰੇ, ਜੋ ਤਨ ਚੀਰੈ ਅੰਗ ਨਾ ਮੋਰਾਉ, ਪਿੰਡ ਪਰੈ ਤੋ ਪ੍ਰੀਤ ਨਾ ਤੋਰਾਉ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮ ਹੈ ਸੋਕੰਤ ਨਾਰ ਹਮ ਸੋਈ, ਕਹਿਤ ਕਬੀਰ ਸੁਨੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਫਿਰ ਵਿਛੋੜਾ ਨਹੀਂ, ਜਦੋਂ ਵਿਛੋੜਾ ਪੈਂਦਾ ਜਿਸ ਜਗਿਆਸੂ ਨੇ ਉਸ ਵਿਛੋੜੇ ਦੇ ਦੁੱਖ ਨੂੰ ਸਮਝਿਆ, ਫਿਰ ਉਹਦੀ ਜ਼ੁਬਾਨ ਕਹਿੰਦੀ ਹੈ ਇਹ ਵਿਛੋੜਾ ਸਹਿਆ ਨਾ ਜਾਏ, ਮਾਲਕ ਜੀ ਹੁਣ ਇਸ ਵਿਛੋੜੇ ਨੂੰ ਮੈਂ ਸਹਾਰ ਨਹੀਂ ਸਕਦਾ, ਇਹ ਵਿਛੋੜੇ ਦਾ ਦੁੱਖ ਬੜਾ ਭੈੜਾ ਹੈ। ਇਸ ਲਈ ਸਤਿਗੁਰੂ ਜੀ ਨੇ ਪਹਿਲਾਂ ਕਿਹਾ ਕਹਿੰਦੇ ਆਵੋ ਮਿਲਹੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਆਓ ਭਾਈ ਹੇ ਸਖੀਓ, ਸੰਸਾਰ ਤੇ ਆਏ ਹੋਏ ਹੇ ਜੀਵੋ, ਆਪਾਂ ਮਿਲ ਕੇ ਸੱਚੇ ਦਾ ਨਾਮ ਲਈਏ, ਉਹਦੀਆਂ ਬਾਤਾਂ ਪਾਈਏ। ਆਵੋ ਮਿਲਹੋ ਸਹੇਲੀ ਹੋ, ਸੱਚੜਾ ਨਾਮ ਲਏ। ਜਿਵੇਂ ਆਪਾਂ ਇੱਕ ਬਚਨ ਸਤਿਗੁਰੂ ਦਾ ਪੜ੍ਹਦੇ ਹਾਂ, ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ, ਗੁਰੂ ਅਮਰਦਾਸ ਪਾਤਸ਼ਾਹ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ, ਉਹਦਾ ਨਾਮ ਲੈਣ ਤੋਂ ਭਾਵ ਬੈਠ ਕੇ ਉਹਦੀਆਂ ਬਾਤਾਂ ਪਾਉਣ ਤੋਂ ਭਾਵ ਇਹ ਹੀ ਹੈ ਕਿਤ ਦੁਆਰੇ ਪਾਈ ਹੈ। ਆਪਾਂ ਜਦੋਂ ਬੈਠਾਂਗੇ ਤੇ ਬੈਠ ਕੇ ਜਿੱਥੇ ਉਹਦਾ ਜਸ ਗਾਉਣਾ, ਉਹਦੀ ਸ਼ੋਭਾ ਕਰਨੀ, ਉਹਦੀ ਵਡਿਆਈ ਕਰਨੀ ਹੈ,
ਉੱਥੇ ਆਪਾਂ ਆਪਸ ਦੇ ਵਿੱਚ ਵਿਚਾਰ ਇਹ ਵੀ ਕਰਾਂਗੇ ਵੀ ਆਪਾਂ ਉਸ ਸੱਚੇ ਨੂੰ

ਮਿਲ ਕਿਵੇਂ ਸਕਦੇ ਹਾਂ, ਇਹ ਵੀ ਵਿਚਾਰ ਕਰਾਂ। ਹੁਣ ਆਵੋ ਸੰਤ ਪਿਆਰਿਓ, ਹੁਣ ਆਵਾਜ਼ ਤੇ ਇਸੇ ਤਰ੍ਹਾਂ ਹੀ ਮਾਰ ਰਹੇ ਨਾ ਜਿਵੇਂ ਇਸ ਸ਼ਬਦ 'ਚ ਗੁਰੂ ਨਾਨਕ ਸਾਹਿਬ ਕਹਿ ਰਹੇ ਆਵੋ ਮਿਲੋ ਸਹੇਲੀ ਹੋ। ਇੱਥੇ ਕਹਿ ਰਹੇ ਨੇ ਸੱਚੜਾ ਨਾਮ ਲਏ ਹਾਂ, ਸੱਚੇ ਦਾ ਆਪਾਂ ਨਾਮ ਲਈਏ, ਸੱਚੇ ਦੀ ਬੰਦਗੀ ਕਰੀਏ। ਉੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਰੇ ਕਹਾਣੀ ਅਕੱਥ ਕੇਰੀ, ਆਵੋ ਸੰਤ ਪਿਆਰਿਓ, ਰੱਬੀ ਪਿਆਰਿਓ, ਆਓ ਆਪਾਂ ਮਿਲ ਕੇ ਕੀ ਕਰੀਏ, ਇਕੱਥ ਦੀਆਂ ਬਾਤਾਂ ਪਾਈਏ। ਇਕੱਥ ਕੀ ਕਰੇ ਕਹਾਣੀ, ਕਰੇ ਕਹਾਣੀ ਇਕੱਥ ਕੇਰੀ, ਕਿਤ ਦੁਆਰਾ ਪਾਈਏ, ਵਿਚਾਰ ਕੀ ਕਰਾਂਗੇ, ਕਿਤ ਦੁਆਰਾ ਪਾਈਏ, ਆਪਾਂ ਕਿੱਦਾਂ ਕਿਹੜੇ ਦਰਵਾਜ਼ੇ ਤੋਂ ਉਹਨੂੰ ਮਿਲਣਾ, ਕਿਹੜੇ ਢੰਗ ਨਾਲ ਉਹਨੂੰ ਮਿਲਣਾ, ਕਿਤ ਦੁਆਰਾ ਪਾਈਏ। ਫਿਰ ਉਸੇ ਵਿਚਾਰ ਚਰਚਾ ਦੇ ਵਿੱਚ ਇਹ ਚੱਲੇਗੀ, ਤਨ ਮਨ ਧਨ ਸਭ ਸੌਂਪ ਗੁਰ ਕਹੋ, ਹੁਕਮ ਮੰਨੇ ਹੈ ਪਾਈ ਹੈ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ, ਕਥਿਓ ਇਕੱਥ ਕਹਾਣੀ, ਇਕੱਥ ਦੀਆਂ ਬਾਤਾਂ, ਉਸ ਕਰਤੇ ਦੀਆਂ ਵਿਚਾਰਾਂ ਨਾ। ਫਿਰ ਮਾਲਕ ਕਹਿੰਦੇ ਜਦੋਂ ਭਾਈ ਆਪਾਂ ਸੱਚੜੇ ਨਾਮ ਲਏ ਹਾਂ, ਸੱਚੜਾ ਨਾਮ ਲਏ ਹਾਂ, ਸੱਚੇ ਦਾ ਨਾਮ ਲਵਾਂਗੇ, ਸੱਚੇ ਦੀ ਬੰਦਗੀ ਕਰਾਂਗੇ, ਸੱਚੇ ਦੇ ਚਿੰਤਨ ਵਿੱਚ ਜੁੜਾਂਗੇ, ਫਿਰ ਉੱਥੇ ਬੈਠ ਕੇ ਆਪਾਂ ਸਾਰੇ ਰੱਬੀ ਪਿਆਰੇ ਆਪਸ ਦੇ ਵਿੱਚ ਵਿਰਲਾਪ ਕਰਾਂਗੇ। ਵਿਰਲਾਪ ਕਾਹਦਾ ਕਰਨਾ, ਰੋਵੈ ਬਿਰਹਾ ਤਨ ਕਾ, ਵਿਛੋੜਾ ਬਹੁਤ ਭਿਆਨਕ ਹੈ, ਇਸ ਬਿਰਹਾ ਨੂੰ ਰੋਣਾ, ਇਸ ਦੁੱਖ ਨੂੰ ਰੋਣਾ ਆਪਾਂ। ਭਾਵ ਵਿਚਾਰ ਕਰਦਿਆਂ ਹੋਇਆਂ ਆਪਾਂ ਆਪਣੇ ਤਨ ਦਾ ਵਿਛੋੜਾ, ਆਪਣੇ ਤਨ ਦੇ ਵੈਰਾਗ ਨੂੰ ਪ੍ਰਗਟ ਕਰਨਾ, ਜਿਹੜਾ ਕਰਤੇ ਤੇ ਆਪਣੇ ਵਿਚਾਲੇ ਵਿਛੋੜਾ ਕਿਹਾ, ਜਿਹਨੂੰ ਲਿਵ ਛੁੜਕੀ ਲੱਗੀ ਕਿਹਾ ਤ੍ਰਿਸ਼ਨਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਜਿਹੜਾ ਇਹ ਵਿਛੋੜਾ ਨਾ, ਜਿਹੜਾ ਉਹਦੇ ਨਾਲ ਉਹ ਸੰਬੰਧ ਟੁੱਟਦਾ, ਜਦੋਂ ਜੀਵ ਸੰਸਾਰ ਤੇ ਆਉਂਦਾ ਬਸ ਉਹ ਟੁੱਟੇ ਹੋਏ ਸੰਬੰਧ ਨੂੰ ਰੋਣਾ, ਵੀ ਸਾਰੀ ਜ਼ਿੰਦਗੀ ਲੰਘ ਚੱਲੀ ਹੈ, ਅਜੇ ਤੱਕ ਉਹ ਸੰਬੰਧ ਜੁੜਿਆ ਕੋਈ ਨਹੀਂ, ਅਜੇ ਤੱਕ ਉਹ ਵਿਛੋੜਾ ਮੁੱਕਿਆ ਕੋਈ ਨਹੀਂ, ਉਹ ਵਿਛੋੜਾ ਮੁੱਕਣਾ ਕਿਵੇਂ ਹੈ, ਆਪਾਂ ਉਸ ਤਨ ਦੇ ਵਿਰਹਾ ਨੂੰ ਰੋਣਾ ਹੈ, ਉਹਦਾ ਅਫਸੋਸ ਕਰਾਂਗੇ ਬੈਠ ਕੇ, ਵੀ ਆਪਾਂ ਜ਼ਿੰਦਗੀ ਦਾ ਕਿੰਨਾ ਸਮਾਂ, ਕਿੰਨਾ ਲੰਮਾ ਅਰਸਾ ਲੰਘਾ ਲਿਆ, ਕਿੰਨਾ ਲੰਮਾ ਅਰਸਾ ਗੁਜ਼ਾਰ ਲਿਆ, ਉਹ ਜਿਹੜਾ ਸਮਾਂ ਗੁਜ਼ਰਿਆ ਹੈ ਉਸ ਗੁਜ਼ਰੇ ਸਮੇਂ ਨੂੰ ਤੇ ਮੋੜ ਨਹੀਂ ਸਕਦੇ, ਜਿਹੜਾ ਬਾਕੀ ਰਹਿੰਦਾ ਸਮਾਂ ਹੈ ਉਹਨੂੰ ਅਜਾਈ ਨੰਘ ਵਾਈਏ, ਉਹਨੂੰ ਆਪਾਂ ਸਫਲਤਾ ਵਾਲੇ ਪਾਸੇ ਲਾਈਏ, ਉੱਥੇ ਫਿਰ ਆਪਣੇ ਸੱਚੇ ਦੇ ਨਾਮ ਨਾਲ ਜੁੜ ਕੇ, ਸੱਚੇ ਦੇ ਚਿੰਤਨ ਵਿੱਚ ਜੁੜ ਕੇ ਆਪਣੇ ਵਿਛੋੜੇ ਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਤੇ ਯਤਨ ਕਰਨਾ, ਤਾਂ ਜੋ ਉਹ ਸੱਚੇ ਦੇ ਨਾਲ ਆਪਾਂ ਜੁੜ ਸਕੀਏ, ਸੱਚੇ ਦੀ ਬੰਦਗੀ ਵਿੱਚ ਜੁੜ ਸਕੀਏ, ਸੱਚੇ ਦੇ ਚਿੰਤਨ ਵਿੱਚ ਲੱਗ ਸਕੀਏ, ਔਰ ਆਪਣੇ ਸਾਹਿਬ ਦੀ ਅਸੀਂ ਸੰਭਾਲ ਕਰ ਸਕੀਏ।

0: ਫਿਰ ਅਗਲੀਆਂ ਪੰਗਤੀਆਂ ਵਿੱਚ ਜੀ, ਜਦੋਂ ਆਪਾਂ ਵਿਛੋੜੇ ਦਾ ਦੁੱਖ ਸਾਂਝਾ ਕਰਨਾ ਨਾ, ਅਫਸੋਸ ਕਰਨਾ ਵੀ ਆਪਾਂ ਵਿਛੜੇ ਹਾਂ ਉਹਦੇ ਤੋਂ, ਕਹਿੰਦੇ ਫਿਰ ਆਪਾਂ ਨਾ ਉੱਥੇ ਸਾਹਿਬ ਸੰਭਾਲੈ, ਆਪਣੇ ਮਾਲਕ ਨੂੰ ਚੇਤਾ ਕਰਨਾ, ਮਾਲਕ ਨੂੰ ਵੀ ਚੇਤੇ ਕਰਨਾ ਅਤੇ ਪੰਥ ਨਿਹਾਲੈ, ਆਪਣਾ ਰਾਹ ਵੀ ਵੇਖਣਾ, ਆਪਾਂ ਰਸਤਾ ਵੀ ਵੇਖਣਾ ਆਪਣਾ, ਉਹ ਰਸਤਾ ਵੇਖਣਾ ਜਿਹੜੇ ਰਸਤੇ ਆਪਾਂ ਜਾਣਾ, ਅਸਾਂ ਪੇ ਉੱਥੇ ਜਾਣਾ ਜਿੱਥੇ ਬਾਕੀ ਤੁਰੇ ਜਾ ਰਹੇ ਨਾ, ਉੱਥੇ ਅਸੀਂ ਵੀ ਜਾਣਾ। ਇਹ ਨਹੀਂ ਵੀ ਉੱਥੇ ਬਾਕੀਆਂ ਦੇ ਜਾਣ ਦਾ ਰਾਹ ਤੇ ਹੈ, ਸਾਡਾ ਹੈ ਨਹੀਂ। ਮਾਲਕ ਕਹਿੰਦੇ ਆਪਣੇ ਸਾਹਿਬ ਨੂੰ ਸੰਭਾਲ ਤੇ ਆਪਣਾ ਅਗਲਾ ਰਾਹ ਵੇਖ, ਰਸਤਾ ਵੇਖ ਵੀ ਤੂੰ ਜਿਹੜੇ ਰਾਹ ਤੇ ਜਾਣਾ। ਜਿਵੇਂ ਆਪਾਂ ਇੱਕ ਬਾਬਾ ਕਬੀਰ ਸਾਹਿਬ ਦਾ ਸ਼ਲੋਕ ਪੜ੍ਹਦੇ ਹਾਂ ਨਾ, ਜਿਹਦੇ ਵਿੱਚ ਬਾਬਾ ਕਬੀਰ ਸਾਹਿਬ ਜ਼ਿਕਰ ਕਰਦੇ ਆ, ਕਹਿੰਦੇ ਭਾਈ ਜਿਹੜਾ ਕੁਛ ਤੇਰੇ ਪੜੋਸੀ ਦੇ ਘਰ 'ਚ ਹੋਇਆ ਉਹ ਤੂੰ ਆਪਣੇ ਘਰ 'ਚ ਵੀ ਜਾਣ, ਪਰ ਉਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ, ਤੂੰ ਆਪਣੇ ਘਰ ਦੇ ਵਿੱਚ ਵੀ ਜਾਣ। ਮਤਲਬ ਜੇ ਕੋਈ ਦੂਜਾ ਤੁਰਿਆ ਜਾ ਰਿਹਾ, ਜਿਸ ਰਸਤੇ ਉਹ ਜਾ ਰਿਹਾ ਉਹ ਰਸਤੇ ਅਸੀਂ ਵੀ ਜਾਣਾ। ਸਾਹਿਬ ਸੰਭਾਲੈ ਪੰਥ ਨਿਹਾਲੈ, ਨਿਹਾਲੈ ਮਤਲਬ ਵੇਖਣਾ, ਪੰਥ ਮਤਲਬ ਰਾਹ। ਗੁਰੂ ਸਾਹਿਬ ਕਹਿੰਦੇ ਭਾਈ ਆਪਾਂ ਅਕਾਲ ਪੁਰਖ ਪਰਮੇਸ਼ਵਰ ਨੂੰ ਚੇਤਾ ਕਰੀਏ, ਉਹਨੂੰ ਯਾਦ ਕਰੀਏ ਅਤੇ ਅੱਗੇ ਦਾ ਰਾਹ ਜਿਹੜਾ ਨਾ ਉਹਨੂੰ ਧਿਆਨ ਵਿੱਚ ਰੱਖੀਏ। ਅੱਗੇ ਦਾ ਰਾਹ ਧਿਆਨ ਵਿੱਚ ਰੱਖਣ ਤੋਂ ਭਾਵ ਵੀ ਆਪਣੀ ਮੌਤ ਨੂੰ ਆਪਾਂ ਚੇਤੇ ਰੱਖੀਏ, ਜਿਹੜੇ ਰਸਤੇ ਬਾਕੀ ਗਏ ਨੇ ਜਾਂ ਜਿਹੜੇ ਰਸਤੇ ਬਾਕੀ ਜਾ ਰਹੇ ਨੇ, ਉਹ ਰਸਤਾ ਸਿਰਫ ਉਹਨਾਂ ਲਈ ਨਹੀਂ, ਉਹ ਰਸਤਾ ਸਾਡੇ ਲਈ ਵੀ ਹੈ। ਅਸਾਂ ਵੀ ਉਸੇ ਰਾਹ 'ਤੇ ਜਾਣਾ ਜਿਵੇਂ ਬਾਕੀ ਚਲੇ ਗਏ, ਜਿਵੇਂ ਬਾਕੀ ਜਾ ਰਹੇ ਨੇ ਉਸੇ ਰਾਹ ਦੇ ਉੱਤੇ ਅਸੀਂ ਵੀ ਤੁਰਨਾ, ਅਸੀਂ ਵੀ ਜਾਣਾ। ਅਤੇ ਉਹ ਰਾਹ ਦੇ ਉੱਤੇ ਚੱਲਣ ਤੋਂ ਪਹਿਲਾਂ ਪਹਿਲਾਂ ਅਸੀਂ ਆਪਣਾ ਪੰਥ ਸਵਾਰ ਲਈਏ, ਆਪਣਾ ਰਾਹ ਸਵਾਰ ਲਈਏ, ਆਪਣੇ ਕਾਰਜ ਨੂੰ ਸਵਾਰ ਲਈਏ, ਤਾਂ ਜੋ ਉਹ ਰਾਹ ਉੱਤੇ ਚੱਲਣਾ ਸਾਡਾ ਔਖਾ ਮੁਸ਼ਕਲ ਨਾ ਹੋਵੇ, ਅਸੀਂ ਉਸ ਰਸਤੇ ਦੇ ਉੱਤੇ ਸੋਹਣੇ ਅਤੇ ਸੁਚੱਜੇ ਢੰਗ ਨਾਲ ਚੱਲ ਸਕੀਏ। ਵਿਛੋੜਾ ਮੁੱਕ ਜਾਏ, ਪ੍ਰੇਮ ਦਾ ਰਾਹ ਬਣ ਜਾਏ, ਪ੍ਰੀਤ ਦਾ ਰਸਤਾ ਬਣ ਜਾਏ, ਉਹਦੇ ਨਾਲ ਮਿਲਾਪ ਹੋ ਜਾਏ, ਉਹਦੇ ਨਾਲ ਮੇਲ ਬਣ ਆਵੇ। ਵਿਛੋੜੇ ਦੇ ਦੁੱਖ ਵਾਲਾ ਜਿਹੜਾ ਰਾਹ ਸੀ, ਉਸ ਰਾਹ ਤੋਂ ਅਸੀਂ ਪਾਸੇ ਹਟ ਕੇ ਅਤੇ ਮਿਲਾਪ ਵਾਲੇ ਰਾਹ 'ਤੇ ਤੁਰੀਏ, ਤਾਂ ਜੋ ਸਾਡਾ ਅਗਲਾ ਜਿਹੜਾ ਰਾਹ ਹੈ, ਅਗਲਾ ਰਸਤਾ ਹੈ, ਮੌਤ ਜਿਹੜੀ ਹੈ, ਅਸੀਂ ਆਪਣੀ ਮੌਤ ਨੂੰ ਸਫਲਿਆਂ ਕਰ ਸਕੀਏ, ਮੌਤ ਅਸਫਲ ਨਾ ਜਾਏ। ਜੀਵਨ ਦਾ ਲੰਮਾ ਅਰਸਾ ਅਸਫਲਤਾ ਵਿੱਚ ਲੰਘਾਇਆ, ਮੌਤ ਅਸਫਲ ਨਾ ਹੋਏ। ਜੀਵਨ 'ਤੇ ਬਹੁਤ ਲਮੇਰਾ ਸੀ, ਉਸ ਲਮੇਰੇ ਜੀਵਨ ਦੇ ਵਿੱਚੋਂ ਲੰਮਾ ਅਰਸਾ ਅਜਾਈ ਗਵਾਇਆ, ਥੋੜ੍ਹੇ ਅਰਸੇ ਦੇ ਵਿੱਚ ਉਸ ਕਰਤੇ ਨੂੰ ਚੇਤਾ ਕਰੀਏ ਅਤੇ ਚੇਤਾ ਕਰਦਿਆਂ ਹੋਇਆਂ ਆਪਣੀ ਮੌਤ ਸਫਲੀ ਕਰ ਸਕੀਏ। ਇਹ ਸੱਚ ਹੈ, ਅਸਾਂ ਪੇ ਉੱਥੇ ਜਾਣਾ, ਅਸੀਂ ਵੀ ਉਸੇ ਰਾਹ ਜਾਣਾ। ਕਈ ਜੀਵ ਜਾ ਰਹੇ ਨੇ, ਕਈਆਂ ਨੇ ਜਾਣਾ ਹੈ, ਜਿੱਥੇ ਕਈਆਂ ਨੇ ਜਾਣਾ ਹੈ ਉੱਥੇ ਅਸੀਂ ਵੀ ਤੁਰਨਾ, ਅਸੀਂ ਵੀ ਜਾਣਾ। ਸਾਡੇ ਲਈ ਵੀ ਰਾਹ ਉਹੀ ਹੈ, ਸਾਡੇ ਲਈ ਕੋਈ ਵੱਖਰਾ ਰਸਤਾ ਨਹੀਂ ਬਣਨਾ, ਵੱਖਰਾ ਕੋਈ ਤੌਰ ਤਰੀਕਾ ਨਹੀਂ ਬਣਨਾ। ਜਿੱਦਾਂ ਬਾਕੀ ਜੀਵ ਮੌਤ ਦੇ ਨਾਲ ਜੁੜ ਰਹੇ, ਮੌਤ ਆ ਰਹੀ ਹੈ, ਉਸੇ ਤਰ੍ਹਾਂ ਸਾਡੇ ਉੱਤੇ ਵੀ ਮੌਤ ਸਹਿਜ ਸੁਭਾਅ ਆਵੇਗੀ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਆਪਣੇ ਮਾਲਕ ਨੂੰ ਚੇਤੇ ਕਰਿਆ ਕਰ ਅਤੇ ਆਪਣੇ ਰਾਹ ਨੂੰ ਚੇਤੇ ਰੱਖ। ਆਪਣੇ ਰਾਹ ਨੂੰ ਚੇਤੇ ਰੱਖਣ ਤੋਂ ਭਾਵ ਵੀ ਆਪਣੀ ਮੌਤ ਨੂੰ ਚੇਤੇ ਰੱਖ, ਇਹਨੂੰ ਨਾ ਵਿਸਾਰੀ। ਜੇ ਮੌਤ ਚੇਤੇ ਹੈ ਤਾਂ ਕਰਤਾ ਕਦੇ ਭੁੱਲਦਾ ਨਹੀਂ, ਅਤੇ ਜੇ ਮੌਤ ਚੇਤੇ ਨਹੀਂ ਹੈ ਤਾਂ ਕਰਤਾ ਚੇਤੇ ਨਹੀਂ ਆਉਂਦਾ। ਪਹਿਲਾਂ ਸਾਹਿਬ ਸੰਭਾਲ, ਪਰ ਸਾਹਿਬ ਸੰਭਾਲਣ ਦੇ ਨਾਲ ਨਾਲ ਆਪਣੇ ਰਾਹ ਨੂੰ ਚੇਤਾ ਰੱਖ, ਅੱਗੇ ਦਾ ਰਸਤਾ ਚੇਤਾ ਰੱਖ, ਉਹਨੂੰ ਵੇਖ, ਉਹਨੂੰ ਯਾਦ ਰੱਖ। ਅਤੇ ਮਾਲਕ ਕਹਿੰਦੇ ਜਦੋਂ ਉਹਨੂੰ ਚੇਤੇ ਰੱਖਾਂਗੇ ਫਿਰ ਜਿਸ ਕਾ ਕੀਆ ਤਿੰਨ ਹੀ ਲੀਆ, ਹੋਆ ਤਿਸੈ ਕਾ ਭਾਣਾ। ਹੁਣ ਉਹ ਕਰਤੇ ਦੀ ਰਚੀ ਹੋਈ ਖੇਡ ਹੈ, ਜਿੰਨੇ ਉਹ ਕੀਤਾ, ਜਿੰਨੇ ਸਾਰੇ ਜੀਵ ਬਣਾਏ ਨੇ, ਉਹ ਆਪੇ ਜਿਸ ਕਾ ਕੀਆ ਤਿੰਨ ਹੀ ਲੀਆ ਉਹ ਲੈ ਜਾਂਦਾ ਹੈ। ਜਿਹੜਾ ਕਰ ਰਿਹਾ, ਜਿਹੜਾ ਬਣਾ ਰਿਹਾ, ਉਹ ਢਾਉਣ ਦੀ ਸਮਰੱਥਾ ਵੀ ਤੇ ਰੱਖਦਾ ਹੈ ਨਾ। ਜਿਹੜਾ ਬਣਾਉਣਾ ਜਾਣਦਾ ਉਹ ਢਾਉਣਾ ਵੀ ਜਾਣਦਾ, ਜਿਹੜਾ ਘੜਨਾ ਜਾਣਦਾ ਉਹ ਵਿਗਾੜਨਾ ਵੀ ਜਾਣਦਾ। ਘੜਨਾ ਔਖਾ ਹੈ, ਵਿਗਾੜਨਾ ਔਖਾ ਥੋੜ੍ਹੀ ਹੁੰਦਾ, ਬਣਾਉਣਾ ਔਖਾ ਹੈ, ਢਾਉਣਾ ਮੁਸ਼ਕਲ ਥੋੜ੍ਹੀ ਹੁੰਦਾ। ਬਣਾਉਣ ਲੱਗਿਆਂ ਸਵਾਰ ਸਵਾਰ ਕੇ ਬਣਾਉਣਾ ਪੈਂਦਾ, ਬਣਾਉਣ ਲੱਗਿਆਂ ਸੋਚ ਸੋਚ ਕੇ ਬਣਾਉਣਾ ਪੈਂਦਾ, ਵਿਚਾਰ ਵਿਚਾਰ ਕੇ ਬਣਾਉਣਾ ਪੈਂਦਾ। ਢਾਉਣ ਲੱਗਿਆਂ ਤਾਂ ਜਿੱਧਰੋਂ ਮਰਜ਼ੀ ਲੱਗ ਜਾਓ ਢਾ ਹੀ ਦੇਣਾ। ਇਸੇ ਤਰ੍ਹਾਂ ਜੀ ਉਹ ਕਰਤੇ ਨੇ ਜਿਹਨੇ ਬਣਾਇਆ ਨਾ ਸਾਨੂੰ, ਮਾਲਕ ਕਹਿੰਦੇ ਜਿਨ ਜਿਸ ਕਾ ਕੀਆ ਤਿੰਨ ਹੀ ਲੀਆ ਉਹਨੇ ਲੈ ਜਾਣਾ, ਹੋਵਾ ਤਿਸੈ ਕਾ ਭਾਣਾ, ਭਾਣਾ ਵੀ ਉਸੇ ਦਾ ਹੀ ਹੋਣਾ। ਫਿਰ ਆਪਾਂ ਇਹੀ ਕਹਿੰਦੇ ਹਾਂ ਨਾ ਜੀ ਭਾਣਾ ਵਰਤ ਗਿਆ, ਭਾਣਾ ਹੈ ਕੀ ਦਾ ਜਿਹਨੇ ਕੀਤਾ ਹੈ। ਜਿਹੜੇ ਜੀਵ ਦੇ ਜਨਮ ਉੱਤੇ ਭਾਣਾ ਵਰਤਾਇਆ ਨਾ ਜਿਹਨੇ, ਉਸੇ ਨੇ ਜੀਵ ਦੇ ਜਾਣ ਲੱਗਿਆਂ ਵੀ ਭਾਣਾ ਵਰਤਾਉਣਾ। ਜਿਵੇਂ ਆਪਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਜਾ ਤਿਸ ਭਾਣਾ ਤਾਂ ਜੰਮਿਆ, ਜਦੋਂ ਜੰਮਿਆ ਉਦੋਂ ਭਾਣਾ ਵਰਤਿਆ, ਅਤੇ ਜੇ ਜੰਮਣ ਦੇ ਉੱਤੇ ਭਾਣਾ ਵਰਤਾਉਣ ਵਾਲਾ ਉਹ ਹੈ ਅਤੇ ਮੌਤ ਦੇ ਉੱਤੇ ਭਾਣਾ ਕਿੰਨੇ ਵਰਤਾਉਣਾ। ਜਿਸ ਕਾ ਕੀਆ ਤਿੰਨ ਹੀ ਲਈਆ, ਜਿਹਨੇ ਉਦੋਂ ਭਾਣਾ ਵਰਤਾਇਆ ਸੀ ਉਹ ਮੁੜ ਕੇ ਵੀ ਉਹੀ ਭਾਣਾ ਵਰਤਾ ਰਿਹਾ। ਮਾਲਕ ਕਹਿੰਦੇ ਬਸ ਇੰਨਾ ਚੇਤਾ ਰੱਖ ਭਾਈ, ਜਿਹਨੇ ਕੀਤਾ ਹੈ ਉਹਨੇ ਹੀ ਤੈਨੂੰ ਲੈ ਜਾਣਾ, ਅਤੇ ਭਾਣਾ ਵੀ ਉਸੇ ਦਾ ਵਰਤਣਾ ਹੈ, ਉਸੇ ਦੀ ਰਜਾ ਵਰਤਣੀ, ਉਸੇ ਦੀ ਕਲਾ ਵਰਤਣੀ, ਉਹਦੇ ਤੋਂ ਬਿਨਾਂ ਨਾ ਕਿਸੇ ਦੀ ਰਜਾ ਨਾ ਕਲਾ ਨਾ ਕਿਸੇ ਦਾ ਹੁਕਮ ਵਰਤਣਾ, ਉਸੇ ਦਾ ਹੁਕਮ ਵਰਤਦਾ ਬਸ। ਜਿਵੇਂ ਉਹ ਆਖਦੇ ਭਾਈ ਸੰਸਾਰ ਦੀ ਖੇਡ ਉਵੇਂ ਹੀ ਚੱਲ ਪੈਂਦੀ ਹੈ, ਜਿਵੇਂ ਉਹ ਕਹਿ ਦਿੰਦਾ ਸੰਸਾਰ ਉਵੇਂ ਬਣ ਜਾਂਦਾ, ਜਿਵੇਂ ਉਹ ਆਖ ਦਿੰਦਾ ਸੰਸਾਰ ਉਵੇਂ ਰਹਿ ਜਾਂਦਾ, ਜਿਵੇਂ ਉਹ ਆਖ ਦਿੰਦਾ ਉਸੇ ਤਰ੍ਹਾਂ ਸੰਸਾਰ ਢਹਿ ਜਾਂਦਾ ਹੈ। ਬਣਾਉਣਾ ਢਾਉਣਾ ਤੇ ਰੱਖਣਾ ਇਹ ਸਭ ਉਹਦੇ ਹੱਥ ਵੱਸ ਹੈ। ਆਪਣਾ ਭਾਣਾ ਵਰਤਾਉਂਦਾ ਜੀਵ ਬਣਾ ਦਿੰਦਾ, ਆਪਣਾ ਭਾਣਾ ਵਰਤਾਉਂਦਾ ਜੀਵ ਦੀ ਸੰਭਾਲ ਕਰੀ ਜਾਂਦਾ, ਆਪੇ ਹੀ ਭਾਣਾ ਵਰਤਾਉਂਦਾ ਅਤੇ ਜੀਵ ਨੂੰ ਉਹ ਆਪ ਸੱਦ ਵੀ ਲੈਂਦਾ, ਆਪ ਬੁਲਾ ਵੀ ਲੈਂਦਾ। ਜਿਸ ਕਾ ਕੀਆ ਤਿੰਨ ਹੀ ਲੀਆ, ਹੋਆ ਤਿਸੈ ਕਾ ਭਾਣਾ, ਭਾਈ ਰਜ਼ਾ ਅਤੇ ਭਾਣਾ ਉਸੇ ਕਰਤੇ ਦਾ ਵਰਤਦਾ ਹੈ।
1: ਜੋ ਤਿੰਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰੇਹਾ, ਆਵਹੋ ਮਿਲਹੋ ਸਹੇਲੀ ਹੋ, ਸੱਚੜਾ ਨਾਮ ਲਏਹਾ।
0: ਫਿਰ ਜੀ ਜੋ ਤਿੰਨ ਕਰ ਪਾਇਆ ਸੋ ਆਗੈ ਆਇਆ, ਜੋ ਉਹਨੇ ਕਰ ਦਿੱਤਾ ਉਸ ਹਰੀ ਨੇ ਉਹ ਸਾਡੇ ਸਾਹਮਣੇ ਆ ਗਿਆ। ਜਿਵੇਂ ਉਹ ਹੁਕਮ ਵਰਤਾ ਦਿੰਦਾ ਹੈ ਉਵੇਂ ਉਹ ਸਾਡੇ ਸਾਹਮਣੇ ਉਹਦਾ ਵਰਤਾਇਆ ਹੋਇਆ ਹੁਕਮ ਆ ਜਾਂਦਾ। ਰਜਾ ਤਾਂ ਉਹਦੀ ਹੋਈ ਹੈ ਨਾ ਜੀ, ਹੁਕਮ ਤਾਂ ਉਹਦਾ ਹੀ ਹੈ। ਜਿਵੇਂ ਜਿਵੇਂ ਉਹ ਜਿਹੜੇ ਜਿਹੜੇ ਜੀਵ ਉੱਤੇ ਹੁਕਮ ਚਲਾਉਂਦਾ ਉਵੇਂ ਉਵੇਂ ਉਹਦਾ ਹੁਕਮ ਚੱਲ ਰਿਹਾ। ਕੋਈ ਜੀਵ ਐਸਾ ਨਹੀਂ ਹੈ ਜਿਹੜਾ ਉਹਦੇ ਹੁਕਮ ਤੋਂ ਬਾਹਰਾ ਹੋ ਕੇ ਵਿਚਰਦਾ ਹੋਵੇ ਜਾਂ ਹੁਕਮ ਤੋਂ ਬਾਹਰਾ ਹੋ ਕੇ ਰਹਿ ਸਕਦਾ ਹੋਵੇ। ਉਸ ਦਾ ਹੁਕਮ ਹੈ। ਸਤਿਗੁਰੂ ਕਹਿੰਦੇ ਉਹ ਹਰੀ ਨੇ ਜੋ ਕਰ ਦਿੱਤਾ ਉਹੀ ਸਾਡੇ ਪੇਸ਼ ਆ ਗਿਆ, ਬਸ ਉਹਦਾ ਹੁਕਮ ਵਰਤ ਗਿਆ। ਹੁਕਮ ਉਹਦਾ ਹੀ ਹੈ। ਉਹ ਜਮਾਂ ਨੂੰ ਕਹਿ ਦੇ ਉਹ ਲੈਣ ਆ ਜਾਂਦੇ ਨੇ, ਉਹ ਸੋਹਣੇ ਜੀਵਨ ਨੂੰ ਕਹਿ ਦੇ ਸੋਹਣਾ ਜੀਵਨ ਮਿਲ ਜਾਂਦਾ, ਉਹ ਲੰਮੇ ਜੀਵਨ ਨੂੰ ਕਹਿ ਦੇ ਲਮੇਰਾ ਜੀਵਨ ਮਿਲ ਜਾਂਦਾ। ਜਿਵੇਂ ਉਹਦਾ ਹੁਕਮ ਵਰਤ ਰਿਹਾ ਉਵੇਂ ਉਵੇਂ ਅਸੀਂ ਭੋਗ ਰਹੇ ਹਾਂ, ਉਵੇਂ ਉਵੇਂ ਸਾਡੇ ਸਾਹਮਣੇ ਆ ਰਿਹਾ ਸਭ ਕੁਝ ਨਾ, ਉਹਦੇ ਹੁਕਮ ਤੋਂ ਬਿਨਾਂ ਨਹੀਂ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਭਾਈ ਜੋ ਤਿੰਨ ਕਰ ਪਾਇਆ ਸੋ ਆਗੈ ਆਇਆ, ਜੋ ਉਹਨੇ ਕਰ ਦਿੱਤਾ ਉਹ ਸਾਡੇ ਅੱਗੇ ਆਈ ਜਾਂਦਾ, ਜੋ ਉਹਦਾ ਹੁਕਮ ਵਰਤ ਰਿਹਾ ਉਹ ਹੁਕਮ ਸਾਨੂੰ ਭੋਗਣਾ ਪੈਂਦਾ, ਉਹ ਹੁਕਮ ਉਹਦੀ ਰਜ਼ਾ ਸਾਨੂੰ ਮੰਨਣੀ ਪੈਂਦੀ ਹੈ, ਉਹਦੇ ਹੁਕਮ ਉਹਦੀ ਰਜ਼ਾ ਤੋਂ ਬਾਹਰੇ ਹੋ ਕੇ ਨਹੀਂ। ਜੋ ਵੀ ਉਹਦਾ ਹੁਕਮ ਹੋਏਗਾ, ਜੋ ਚਾਹੇ ਅਸੀਂ ਉਹਨੂੰ ਹੁਕਮ ਕਹਿ ਲਈਏ, ਉਹਨੂੰ ਰਜ਼ਾ ਕਹਿ ਲਈਏ, ਉਹਨੂੰ ਹੋਣੀ ਕਹਿ ਲਈਏ, ਉਹਨੂੰ ਭਾਣਾ ਕਹਿ ਲਈਏ, ਇਹ ਸਾਰੇ ਸ਼ਬਦ ਇੱਕੋ ਚੀਜ਼ ਵਾਸਤੇ, ਉਹਦੇ ਹੁਕਮ ਵਾਸਤੇ ਨੇ। ਉਹਦਾ ਹੁਕਮ, ਉਹਦੀ ਰਜ਼ਾ, ਉਹਦਾ ਭਾਣਾ, ਅਸੀਂ ਉਹਦੇ ਤੋਂ ਬਾਹਰੇ ਨਹੀਂ ਹੋ ਸਕਦੇ। ਜੋ ਹੈ ਉਹਦੀ ਰਜ਼ਾ ਉਹਦਾ ਭਾਣਾ ਹੈ ਔਰ ਸਾਨੂੰ ਮੰਨਣਾ ਪੈਂਦਾ। ਜਿਵੇਂ ਉਹ ਹੁਕਮ ਕਰ ਦਿੰਦਾ ਉਵੇਂ ਉਹਦੇ ਹੁਕਮ ਵਿੱਚ ਰਹਿਣਾ ਪੈਂਦਾ, ਜਿਵੇਂ ਉਹਦੀ ਰਜ਼ਾ ਵਰਤਦੀ ਹੈ ਉਵੇਂ ਸਾਨੂੰ ਰਜ਼ਾ ਮੰਨਣੀ ਪੈਂਦੀ, ਜਿਵੇਂ ਉਹ ਆਪ ਆਪਣੇ ਭਾਣੇ ਨੂੰ ਵਰਤਾਉਂਦਾ ਉਵੇਂ ਜੀਵ ਨੂੰ ਭਾਣਾ ਮੰਨਣਾ ਪੈਂਦਾ ਹੈ। ਤੇ ਉਸੇ ਦੀ ਰਜ਼ਾ ਨਾ ਜੀ, ਵਰਤ ਤੇ ਉਹੀ ਰਿਹਾ, ਕੋਈ ਦੂਜਾ ਨਹੀਂ ਵਰਤ ਰਿਹਾ, ਭਾਣਾ ਉਸੇ ਦਾ ਹੀ ਹੈ। ਅਸੀਂ ਨਾ ਵੱਖਰੇ ਵੱਖਰੇ ਦੇ ਲਏ, ਹੈ ਤੇ ਉਹਦਾ ਹੁਕਮ ਹੀ ਹੈ। ਜੇ ਅਸੀਂ ਸਾਡੇ ਘਰ ਦੇ ਵਿੱਚ ਕੋਈ ਜੀਵ ਪੈਦਾ ਹੁੰਦਾ ਤੇ ਅਸੀਂ ਕਹਿੰਦੇ ਰੱਬ ਦੀ ਖੁਸ਼ੀ ਹੈ ਭਾਈ, ਤੇ ਜੇ ਸਾਡੇ ਘਰ ਦੇ ਵਿੱਚੋਂ ਕੋਈ ਜੀਵ ਚਲਾ ਜਾਏ ਫਿਰ ਅਸੀਂ ਕਹਿੰਦੇ ਰੱਬ ਦਾ ਭਾਣਾ ਹੈ ਜੀ। ਧੰਨ ਗੁਰੂ ਅਮਰਦਾਸ ਸਾਹਿਬ ਨੇ ਜੰਮਣ ਨੂੰ ਭਾਣਾ ਕਿਹਾ, ਮਾਲਕ ਕਹਿੰਦੇ ਜੰਮਣਾ ਵੀ ਭਾਣਾ ਭਾਈ ਉਹਦਾ। ਫਿਰ ਉਹ ਜੰਮਣਾ ਅਸੀਂ ਕਿੰਨੇ ਖੁਸ਼ੀ ਨਾਲ ਮੰਨਦੇ ਹਾਂ, ਜੀਵ ਦਾ ਆਉਣਾ ਜੀਵ ਦਾ ਜੰਮਣਾ ਅਸੀਂ ਬਹੁਤ ਖੁਸ਼ੀ ਨਾਲ ਮੰਨਿਆ ਵੀ ਰੱਬ ਜੀ ਸਾਨੂੰ ਤੇਰਾ ਇਹ ਭਾਣਾ ਮਨਜ਼ੂਰ ਹੈ, ਸਾਨੂੰ ਤੇਰੀ ਇਹ ਰਜ਼ਾ ਮਨਜ਼ੂਰ ਹੈ, ਸਾਡੇ ਘਰ ਦੇ ਵਿੱਚ ਇੱਕ ਜੀ ਆਇਆ ਹੈ। ਅਤੇ ਜੇ ਅਸੀਂ ਉਸ ਗੁਰੂ ਪਾਤਸ਼ਾਹ ਵੱਲੋਂ ਧੰਨ ਗੁਰੂ ਅਮਰਦਾਸ ਸਾਹਿਬ ਵੱਲੋਂ ਦੱਸੇ ਹੋਏ ਭਾਣੇ ਨੂੰ ਖੁਸ਼ੀ ਨਾਲ ਮੰਨਿਆ, ਅਤੇ ਜੇ ਜੀਵ ਦਾ ਜਾਣਾ ਅਸੀਂ ਭਾਣਾ ਆਖ ਰਹੇ ਹਾਂ, ਅਤੇ ਫਿਰ ਸਾਡਾ ਫਰਜ਼ ਬਣਦਾ ਅਸੀਂ ਇਹਨੂੰ ਵੀ ਉਵੇਂ ਹੀ ਮੰਨ ਲਈਏ ਜਿਵੇਂ ਅਸੀਂ ਕਿਸੇ ਜੀਵ ਦੇ ਆਉਣ ਦੇ ਭਾਣੇ ਨੂੰ ਮੰਨਿਆ ਸੀ। ਮੰਨਣਾ ਪੈਂਦਾ ਹੀ ਹੈ ਜੀ, ਮੁਨਕਰ ਹੋਇਆ ਕਦੇ ਗੁਜ਼ਾਰਾ ਨਹੀਂ ਹੈ। ਕਰਤੇ ਦੇ ਹੁਕਮ ਤੋਂ, ਕਰਤੇ ਦੀ ਰਜ਼ਾ ਤੋਂ ਕੀ ਅਸੀਂ ਬਾਹਰ ਹੋ ਕੇ ਰਹਿ ਸਕਦੇ ਹਾਂ? ਮੈਂ ਜੇ ਰੱਬ ਨੂੰ ਆਖ ਵੀ ਦੇਵਾਂ ਵੀ ਰੱਬਾ ਮੈਨੂੰ ਤੇਰਾ ਹੁਕਮ ਚੰਗਾ ਨਹੀਂ ਲੱਗਾ, ਅਤੇ ਰੱਬ ਜੀ ਨੇ ਹੁਕਮ ਬਦਲ ਥੋੜ੍ਹੀ ਦੇਣਾ ਵੀ ਚੱਲ ਸੱਜਣਾ ਤੈਨੂੰ ਜਿੱਦਾਂ ਚੰਗਾ ਲੱਗਦਾ ਆਪਾਂ ਉੱਦਾਂ ਕਰ ਲੈਂਦੇ, ਹੁਕਮ ਤਾਂ ਉਹਦਾ ਉਹੀ ਰਹਿਣਾ ਜੋ ਉਹਨੇ ਵਰਤਾਇਆ। ਇਸ ਲਈ ਕੋਸ਼ਿਸ਼ ਇਹ ਕਰੀਏ ਜਿਵੇਂ ਉਹ ਕਰਤਾ ਹੁਕਮ ਵਰਤਾਉਂਦਾ ਅਸੀਂ ਆਪਣੇ ਮਨ ਨੂੰ ਉਸ ਅਵਸਥਾ 'ਤੇ ਲੈ ਕੇ ਜਾਈਏ ਕਿ ਸਾਡਾ ਮਨ ਅਸੰਤੁਸ਼ਟੀ ਨਹੀਂ, ਸਗੋਂ ਸਾਡਾ ਮਨ ਸੰਤੁਸ਼ਟੀ ਪ੍ਰਗਟ ਕਰੇ ਵੀ ਮਾਲਕਾ ਜਿਵੇਂ ਤੇਰਾ ਹੁਕਮ ਹੈ ਮੈਂ ਤੇਰੇ ਹੁਕਮ ਵਿੱਚ ਬੱਝਾ ਹੋਇਆ ਹਾਂ, ਤੇਰੀ ਰਜ਼ਾ ਵਿੱਚ ਬੱਝਾ ਹੋਇਆ ਹਾਂ। ਜੋ ਤਿੰਨ ਕਰ ਪਾਇਆ ਸੋ ਅੱਗੇ ਆਇਆ, ਅਸੀਂ ਕਿ ਹੁਕਮ ਕਰੇ ਹਾਂ, ਅਸੀਂ ਅੱਗੋਂ ਹੁਕਮ ਥੋੜ੍ਹੀ ਕਰ ਸਕਦੇ ਹਾਂ। ਜਿਵੇਂ ਇੱਕ ਬਚਨ ਆਪਾਂ ਗੁਰੂ ਸਾਹਿਬ ਦੀ ਬਾਣੀ ਦਾ ਪੜ੍ਹਦੇ ਹਾਂ ਕਿ ਉਹ ਕਰਤੇ ਦੇ ਅੱਗੇ ਹੁਕਮ ਨਹੀਂ ਚੱਲਦਾ, ਉਸ ਕਰਤੇ ਦੇ ਅੱਗੇ ਕੋਈ ਆਰਡਰ ਨਹੀਂ ਚੱਲਦਾ, ਉਸ ਕਰਤੇ ਦੇ ਅੱਗੇ ਕੀ ਹੈ? ਮਾਲਕ ਕਹਿੰਦੇ ਨਾ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਅੱਗੇ ਜੇ ਕਰਨੀ ਹੈ ਤੇ ਅਰਜੋਈ ਕਰਿਆ ਕਰ। ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ, ਉੱਥੇ ਹੁਕਮ ਨਹੀਂ ਚੱਲਦਾ, ਉੱਥੇ ਬੇਨਤੀ ਚੱਲਦੀ ਹੈ। ਬੇਨਤੀ ਚੱਲਦੀ ਤੋਂ ਭਾਵ ਵੀ ਅਸੀਂ ਬੇਨਤੀ ਕਰਨੀ ਹੈ, ਅੱਗੇ ਬੇਨਤੀ ਨੂੰ ਮੰਨਣਾ ਨਾ ਮੰਨਣਾ ਇਹ ਉਸ ਕਰਤੇ ਦੀ ਮੌਜ ਹੈ। ਪਰ ਅਸੀਂ ਉਹਨੂੰ ਹੁਕਮ ਨਹੀਂ ਕਰ ਸਕਦੇ ਵੀ ਆਹ ਸਾਡਾ ਹੁਕਮ ਹੈ ਤੇ ਤੂੰ ਮੰਨ, ਉਹਦਾ ਹੁਕਮ ਸਾਡੇ ਉੱਤੇ ਵਰਤਦਾ ਹੈ ਔਰ ਸਾਨੂੰ ਮੰਨਣਾ ਵੀ ਪੈਂਦਾ। ਇਹ ਨਹੀਂ ਵੀ ਉਹਦਾ ਹੁਕਮ ਸਾਡੇ ਉੱਤੇ ਵਰਤਿਆ ਅਸੀਂ ਮੰਨੀਏ ਭਾਵੇਂ ਨਾ, ਜੇ ਉਹਦਾ ਹੁਕਮ ਵਰਤਦਾ ਫਿਰ ਸਾਨੂੰ ਮੰਨਣਾ ਵੀ ਪੈਂਦਾ, ਅਸੀਂ ਨਾ ਮੰਨੀਏ ਉਹ ਮਨਵਾ ਲੈਂਦਾ, ਉਹਦੇ ਕੋਲ ਤਾਕਤ ਹੈ, ਉਹਦੇ ਕੋਲ ਸਮਰੱਥ ਹੈ, ਉਹ ਆਪਣਾ ਹੁਕਮ ਮਨਵਾ ਲੈਂਦਾ। ਤੇ ਜੇ ਹੁਣ ਆਖੀਏ ਵੀ ਰੱਬ ਜੀ ਅਸੀਂ ਹੁਕਮ ਕਰਦੇ ਹਾਂ ਤੂੰ ਨਾ ਮੰਨੇ, ਅਸੀਂ ਵੀ ਜ਼ਬਰਦਸਤੀ ਮਨਾਵਾਂਗੇ, ਇੱਦਾਂ ਹੋ ਨਹੀਂ ਸਕਦਾ। ਇਸ ਲਈ ਮਾਲਕ ਜੀ ਨੇ ਕਿਹਾ ਨਾ ਕਿ ਅਸੀਂ ਉਹਦੇ ਅੱਗੇ ਕੋਈ ਹੁਕਮ ਨਹੀਂ, ਅਸੀਂ ਕਿ ਹੁਕਮ ਕਰੇ ਹਾਂ, ਅਸੀਂ ਉਹਦੇ ਅੱਗੇ ਕਿਹੜਾ ਹੁਕਮ ਕਰੀਏ, ਉਹਦੇ ਅੱਗੇ ਅਸੀਂ ਬੇਵੱਸ ਹਾਂ, ਉਹਦੇ ਅੱਗੇ ਅਸੀਂ ਲਾਚਾਰ ਹਾਂ, ਉਹਦੇ ਅੱਗੇ ਸਾਡੀ ਕੋਈ ਪਾਇਆ ਕੋਈ ਤਾਕਤ ਨਹੀਂ ਹੈ, ਬਸ ਉਹਦੇ ਅੱਗੇ ਤੇ ਜੇ ਅਰਦਾਸ ਕਰ ਲਈਏ ਤਾਂ ਵੀ ਤੇ ਜੇ ਨਾ ਕਰੀਏ ਤਾਂ ਵੀ, ਹੁਕਮ ਉਹਦੇ ਅੱਗੇ ਚੱਲਦਾ ਕੋਈ ਨਹੀਂ, ਉਹਦੇ ਅੱਗੇ ਬਸ ਬੇਨਤੀ ਹੋਈ ਹੈ। ਇਸ ਲਈ ਸਤਿਗੁਰੂ ਆਖਦੇ ਭਾਈ ਜੋ ਉਹ ਕਰ ਰਿਹਾ ਉਹ ਸਾਡੇ ਅੱਗੇ ਆਉਂਦਾ, ਅਸੀਂ ਕਿ ਹੁਕਮ ਕਰੇ ਹਾਂ, ਅਸੀਂ ਉਹਦੇ ਅੱਗੇ ਕੋਈ ਹੁਕਮ ਨਹੀਂ ਕਰ ਸਕਦੇ, ਕਿਸੇ ਤਰ੍ਹਾਂ ਦਾ ਵੀ ਹੁਕਮ ਨਹੀਂ ਕਰ ਸਕਦੇ, ਉਹ ਕਰਤਾ ਸਮਰੱਥ ਹੈ, ਅਸੀਂ ਬੇਵੱਸ ਤੇ ਲਾਚਾਰ ਹਾਂ ਉਹਦੇ ਸਨਮੁਖ। ਇਸ ਲਈ ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ, आओ भाई हे सखियो हे गुरमुख जनो हे सतसंगी जनो आपा मिल के बैठीए ते मिल के बैठ के असी उस करते दा नां लईए उहदी बंदगी विच जुड़ीए तां जो उहदा चिंतन उहदी याद साडे मनां दा आधार और आसरा बन सके असी उहदे हुक्म नूं सिर मत्थे करके मन सकीए असानू उहदी रज़ा दे विच रहना आ जाए उहदे भाणे विच रहना आ जाए जिवें उहदा हुक्म वरतदा है उहदे हुक्म नूं सिर मत्थे करके मनण दी सानू जाच आ जावे।
1: मरण ना मंदा लोकां आखीऐ जी मर जाने ऐसा कोई शिव हो साहिब समरथ अपना पंथ सुहेला आगे होए।
0: फिर दूसरा पदा आरंभ किया जी गुरु साहब ने। हुण जदों दूसरे पदे नूं आरंभ करदे ना मालक ने बड़ा प्यारा जिक्र किया कहिंदे मरण ना मंदा लोकां आखी है जे मर जाने ऐसा कोई। हुण समाज है समाज च जिन्हों मर्जी सवाल कर लो मरना चंगा है तो कहिंदा नहीं मौत चंगी नहीं पर सतगुरु कहिंदे मरण ना मंदा आखी है। मरण ना मंदा मरना मंदा नहीं है। एक गल चेता रखो जी रब दा केड़ा हुक्म है जेड़ा मंदा है जो कर रहा है की है बुरा नहीं सब भला ही है रे कोई माड़ा है। सिर्फ साड़ी सोच है साड़ी मानसिकता है क्योंकि असी अपनी सोच नू उन्ना विस्तृत नहीं कर सके जिन्ने विस्थार दे नाल करता खेड वरतौंदा है। असी अपनी सोच दा उन्ना विस्थार नहीं कर सके जिन्ने विस्थार दे नाल करता अपना हुक्म वरतौंदा है। जिद्दण साडी सोच उन्नी विस्तृत हो जाएगी उद्दण साडी जुबान उत्ते कदे भी ये शब्द नहीं आएगा भी रब्बा तेरा कीता आ कर्म मंदा है। क्यों? जो वरताया असी उहदे वरतदे हुक्म नूं वेख के कह उठे सानू समझ नहीं आई भी उहने क्यों वरताया असी ये कहता रब्बा माड़ा कीता है। जदों उहदे वरताए हुक्म दी समझ आउंदी है उदों असी कहने आ भी रब्बा जे तू इदा ना करदा फिर इदा किवें होणा सी फिर सानू उही वरताया चंगा लगन लग जांदा है। जदों उहदा हुक्म वरतदा उदों साडी सोच विच उहदा वरताया हुक्म नहीं उहने क्यों वरताया की उहने अगां रचना की उहने अगली खेड रचनी इस गल दा कोई सानू तक अंदाजा नहीं है। बस इन्ना असी उहदे हुक्म नूं ते उहदी मानसिकता नूं समझ नहीं सके। रब वर्गी साडी मत नहीं है ना जी उहदे वर्गी ना ते विशाल मत है साडे कोल ना उहदे वर्गी सोच है। उह सारे समाज नूं वेखदा होया हुक्म वरताउंदा है सारे समाज नूं वेखदा होया उह रज़ा वरताउंदा है। इस लई गुरु साहिब ने पहला जिक्र कीता कहिंदे मरन ना मंदा लोकां आखी है। लोक भावें आख रहे ने पर मंदा नहीं है। मंदा उहदे लई नहीं है जे मर जाने ऐसा कोई जेड़ा मर के जान लवे भी मरना है की है। ओ किवें कह जिवें बाबा कबीर साहब दा एक वचन पढ़ लो। बाबा कबीर साहब ने जिक्र करदे आ क्या ना कबीर जिस मरने ते जग डरै मेरा मन आनंद मरने ही ते पाईऐ पूर्ण परमा नंद। मोहे मरने का चाओ है हुण दसो मरण दा चा किन्नू हुंदा जी। पर बाबा कबीर साहब मोहे मरने का चाओ है मरो ता हर कै द्वार मत हर पूछे कौन है परा हमारे बार। मरन ना मंदा लोक आखी है, मरना मंदा नहीं है, लोक आख पावे रहे ने पर ओ कदे मंदा नहीं आखदा जिन्हों बाबा कबीर संगु मर बाबा कबीर साहब जी अंगू मरना आ गया। सानू ओदा मरना ही नहीं ना आया जी, अहीं ते अजे ज्यौन दी लालसा ही रखी बैठे हैं भी ज्यौन है, ते जेड़ा ज्यौन दी लालसा रखी बैठा वह किदां कह देगा मरना चंगा है? वह तो कदे भी नहीं कहेगा मरना चंगा है, उन्हें तो यही कहना ज्यौना चंगा है मरना बहुत माड़ा है। तो जिन्हों मरण की जाच आ गई वह कहिंदा मरण नालों चंगा है ही कुछ नहीं, जीवन मरण नालों चंगा नहीं है, जीवन मरण नालों चंगा नहीं है, जीवन जेड़ा है वह मरण तो वधीक सोहना नहीं है। जिन्हों मरण की जाच आ गई क्यों ज्यौदियां उहदे तो विछड़न का डर है, ज्यौदियां उहनूं भुल जाण का डर है, ज्यौदियां उहदी याद खिरदे विच्चों विसर जाण का जां इहनां झमेलियां च उलझ जाण का डर है। ते जिद्दण मरन आ गया उदण ज्यौण दी लालसा मुक गई, पता है मरिया मर के ना विछड़न का डर, मर के उहदी याद भुल जाण का डर कोई नहीं, मर के इहनां झमेलियां च फसण का डर कोई नहीं, मर के ते उहदे नाल मिलाप ही मिलाप है, ते जिथे उहदा मिलाप है उत्थे रब्बी प्यारा प्रसन्न है, रब दे प्रेम विच जिहड़ा जुड़िया उह प्रसन्न है, उह फिर भावें मौत होवे ते भावें जिंदगी होवे जिथे उहदा मिलाप है रब्बी प्यारा उत्थे प्रसन्न है। इसलिए जी सतगुरु आखदे कहिंदे मरना मंदा नहीं है भाई, लोग आख रहे ने पर ओह कदे नहीं आखदा जिन्हों मरना आ गया। जिवें बाबा जी का बचन आपां पढ़िया कहिंदे मैनू बड़ा चा मरण दा पर चा इस गल दा मरां ते रब दे द्वार ते मरां, आपे भाव नूं मैं मार सकां। आ मरना जी शरीरक तौर दे उत्ते ते पता ही है सब नूं भी मरना ही मरना है, ते जेड़ा मरना मंदा आखिया गया ओह मरना मंदा गुरबाणी अनुसार है अपनी अध्यात्मिक मौत मर जाना। जेड़ा अध्यात्मिक मौते मर गया वह मरना मंदा है, ते जेड़ा आपे भाव नूं मार के अध्यात्मिक जिंदगी जीण लग जांदा है वह मरना चंगा है। आपा भाव मार लिया आपे भाव नूं मार के ते अध्यात्मिक जिंदगी जीण लग पिया, जीवन मिल गया ना। फिर इदां कह लो जिथों आपां तुरे सां बाबा जी दे बचना नूं लैके धन गुरु नानक साहब दे, इत्थे जिहड़ी मरण की गल गुरु नानक साहब ने की वह ये है भाई रोवै बिरहा तनका अपना साहिब संभाले हाँ, और रोना ते अपनी उस मौत नूं रोया कर जिहड़ी अध्यात्मिक मौत तू रोज मरदा उहनूं रोया कर तां जो तैनूं अध्यात्मिक जीवन मिल जाए ते तू अपने अंदरों आपा भाव मार सके। तेरा आपा भाव मरे अध्यात्मिक जीवन तेनू मिले, तू अपने साहिब नू संभाले, तेनू साहिब चेते विच रवे, करतार चेते विच होवे, करतार तेरी याद विच होएगा सजना शरीरक तौर उते मरना भी तेरा सफल हो जाएगा, मौत भी सुहेली हो जाएगी। सतगुरु जी है ना बाणी च जिक्र करदे इस गल की प्रोड़ता भी करदे ने भाई मरना सुहेला करना है, ते मरना सुहेला उन्हां दा ही हुंदा जिहड़े करतार नूं अपने चेते विच रखण, करतार नूं अपनी याद विच रखण, हिरदा जिन्हां दा उहदे नाल जुड़िया होवे उहदे प्रेम विच भिज्जिया होवे उत्थे फिर मरना भी सुहेला हो जांदा है सफला हो जांदा है। फिर कहिंदे सेवे हो साहिब समरथ अपना पंथ सुहेला आगे होए, कहिंदे भाई अपने मालक नूं चेता करिया कर तेरा अगला राह सुहेला होएगा। सुहेला मतलब सफला, अगे परलोक दा राह सफला होएगा सुखाला हो जाएगा, अपने लोक नूं जिउणा सिख ला। इदां कह लीए अपने लोक नूं सफला तूं कर ला ਲੋਕ ਸਫਲਾ ਤੂੰ ਕਰ ਲਏਗਾ ਪਰ ਲੋਕ ਉਹਨੇ ਆਪੇ ਸਫਲਿਆਂ ਕਰ ਦੇਣਾ। ਲੋਕ ਸਫਲਾ ਕਿਵੇਂ ਹੋਏਗਾ, ਲੋਕ ਸਫਲਾ ਕਿਵੇਂ ਹੋਏਗਾ? ਲੋਕ ਸਫਲਿਆਂ ਕਰਨ ਵਾਸਤੇ ਕਰਤਾਰ ਦੀ ਯਾਦ, ਉਹਦਾ ਚਿੰਤਨ, ਜਿਹਦੇ ਨਾਲ ਲੋਕ ਸਫਲਾ ਹੁੰਦਾ। ਰੱਬ ਚੇਤੇ ਆ ਸਾਡਾ ਲੋਕ ਸਫਲ ਹੈ। ਰੱਬ ਦੀ ਯਾਦ ਨਾਲ ਜੇ ਲੋਕ ਸਫਲਾ ਹੋਇਆ, ਪਰ ਲੋਕ ਸਫਲਾ ਕਰਨ ਦੀ ਚਿੰਤਾ ਉਹਨੂੰ ਹੈ, ਸਾਨੂੰ ਨਹੀਂ। ਮੈਨੂੰ ਚਿੰਤਾ ਹੋਣੀ ਚਾਹੀਦੀ ਮੈਂ ਲੋਕ ਸਫਲਾ ਕਿਵੇਂ ਕਰਾਂ, ਆਪਣੇ ਇਸ ਜੀਵਨ ਨੂੰ ਸਫਲਾ ਕਿਵੇਂ। ਮੌਤ ਤੋਂ ਮਗਰੋਂ ਸਫਲਤਾ ਅਸਫਲਤਾ, ਉਹ ਚਿੰਤਾ ਉਹਦੀ ਹੈ, ਸਾਡੀ ਨਹੀਂ ਹੈ ਉਹ ਚਿੰਤਾ। ਅਸੀਂ ਜਿਉਂਦੇ ਹਾਂ, ਜਿਉਂਦੇ ਹੀ ਜ਼ੋਰ ਲਾਉਂਦੇ ਹਾਂ ਨਾ ਵੀ ਇੱਦਾਂ ਨਹੀਂ ਇੱਦਾਂ ਕਰ ਲਓ, ਇੱਦਾਂ ਨਹੀਂ ਇੱਦਾਂ ਕਰ ਲਓ। ਜਿਉਂਦੇ ਜੀ ਜ਼ੋਰ ਲਾਉਂਦੇ, ਜਿਉਂਦੀ ਜਿੰਦੇ ਸਾਡੇ ਕੋਲ ਬਲ ਹੈ, ਅਸੀਂ ਵਰਤ ਲੈਂਦੇ। ਅਤੇ ਜੇ ਕੋਈ ਪ੍ਰਾਣੀ ਜਿਉਂਦਾ ਨਾ ਹੋਵੇ, ਉਹ ਚੜ੍ਹਾਈ ਕਰ ਜੇ, ਉਹਦਾ ਜ਼ੋਰ ਚੱਲਦਾ ਫਿਰ? ਜਿਉਂਦੀ ਜਿੰਦੇ ਇਨਸਾਨ ਕਿੰਨਾ ਕੁਝ ਕਰਦਾ ਹੈ, ਮਰਿਆ ਹੋਇਆ ਕੀ ਕਰ ਸਕਦਾ ਜੀ, ਮਰਿਆ ਕੁਝ ਕਰ ਸਕਦਾ? ਜਿਉਂਦੀ ਜਿੰਦੇ ਅਸੀਂ ਲੋਕ ਸਫਲਿਆਂ ਕਰ ਸਕਦੇ ਹਾਂ, ਪਰ ਲੋਕ ਜੇ ਆਪਾਂ ਮੰਨਦੇ ਹਾਂ ਵੀ ਮਰਨ ਤੋਂ ਮਗਰੋਂ ਹੈ, ਮਰਨ ਤੋਂ ਮਗਰੋਂ ਅਸੀਂ ਕੀ ਕਰ ਸਕਦੇ? ਮਰਨ ਤੋਂ ਮਗਰੋਂ ਤਾਂ ਸਾਡੇ ਹੱਥ ਵੱਸ ਕੁਛ ਵੀ ਨਹੀਂ ਹੈ। ਮਰਨ ਤੋਂ ਮਗਰੋਂ ਜੇ ਪਰਲੋਕ ਹੈ, ਤੇ ਪਰਲੋਕ ਸਫਲਾ ਕਰੇਗਾ ਕੌਣ? ਜਿਹਦੇ ਨਾਲ ਲੋਕ ਸਫਲਾ ਹੋਇਆ, ਪਰਲੋਕ ਵੀ ਉਹਦੇ, ਉਹਨੇ ਆਪੇ ਸਫਲਾ ਕਰਨਾ, ਪਰਲੋਕ ਉਹਨੇ ਆਪੇ ਸਫਲਾ ਕਰਨਾ। ਜਿਵੇਂ ਆਪਾਂ ਆਪਣੇ ਬੱਚਿਆਂ ਦੀ ਗੱਲ ਕਰੀਏ, ਅਸੀਂ ਉਹਨਾਂ ਨੂੰ ਵੇਖਿਆ ਵੀ ਹੁਣ ਉਹਨਾਂ ਦੀ ਸਟੱਡੀ ਪੂਰੀ ਹੋ ਗਈ, ਪੜ੍ਹਾਈ ਲਿਖਾਈ ਪੂਰੀ ਹੋ ਗਈ, ਅਤੇ ਆਪਾਂ ਕਿਹਾ ਵੀ ਇਹਨਾਂ ਨੂੰ ਕੋਈ ਕਾਰ ਵਿਹਾਰ ਕਰ ਦਈਏ, ਕੰਮੀ ਲਾਈਏ ਕਹੇ, ਉਹਨਾਂ ਨੂੰ ਕੋਈ ਨਾ ਕੋਈ ਅਸੀਂ ਧਨ ਖਰਚ ਕੇ ਅਤੇ ਕੰਮ ਲਾ ਤਾ ਵੀ ਲੈ ਪੁੱਤ ਆਹ ਕੰਮ ਹੁਣ ਤੂੰ ਸੰਭਾਲਣਾ, ਬਖਸ਼ਤਾ ਉਹਨੂੰ, ਹੁਣ ਅੱਗੇ ਉਹਦੇ ਉੱਤੇ ਨਿਰਭਰ ਕਰਦਾ। ਉਹ ਆਪਣੇ ਪਿਓ ਵੱਲੋਂ ਦਿੱਤੇ ਹੋਏ ਉਸ ਕਾਰ ਵਿਹਾਰ ਨੂੰ ਸਫਲ ਕਰ ਲਏ ਅਤੇ ਭਾਵੇਂ ਅਸਫਲ ਕਰ ਲਏ। ਜਦੋਂ ਪਿਓ ਇੰਨੀ ਗੱਲ ਕਹਿ ਰਿਹਾ ਪੁੱਤ ਤੂੰ ਕਾਰ ਕਰ ਵਿਹਾਰ ਕਰ, ਮੈਂ ਤੇਰੇ ਨਾਲ ਹਾਂ, ਪੁੱਤਰ ਦਾ ਫਰਜ਼ ਕੀ ਬਣਦਾ? ਕਾਰਜ ਨੂੰ ਕਰੀ ਚੱਲੇ, ਪਿਓ ਨਾਲ ਹੈ, ਕਾਰਜ ਸਫਲਾ ਹੋਈ ਜਾਂਦਾ। ਜੇ ਕਿਤੇ ਸਹਿਜ ਸੁਭਾਅ ਕਾਰਜ ਵਿੱਚ ਕਿਸੇ ਕਾਰਨ ਕਰਕੇ ਇੱਕ ਵੇਲੇ ਘਾਟਾ ਵੀ ਪਏਗਾ ਨਾ, ਤੇ ਪਿਓ ਨਾਲ ਖੜੋਤਾ ਹੋਏਗਾ, ਪੁੱਤ ਚਿੰਤਾ ਨਾ ਕਰ, ਮੈਂ ਤੇਰੇ ਨਾਲ ਖੜੋਤਾ, ਇੱਥੋਂ ਸਰਵਾਈਵ ਵੀ ਆਪਾਂ ਕਰਾਂਗੇ, ਇੱਥੋਂ ਵੀ ਆਪਾਂ ਲੰਘਾਂਗੇ। ਤੇ ਜੇ ਪਿਓ ਨੇ ਦਿੱਤਾ ਹੋਵੇ ਕਾਰਜ ਸ਼ੁਰੂ ਕਰਕੇ, ਪੁੱਤ ਪਹਿਲੇ ਦਿਨ ਤੋਂ ਹੀ ਆਖੇ ਵੀ ਬਾਪੂ ਸਾਂਭਿਆ ਜਾਂਦਾ ਤੇ ਸੰਭਾਲ ਲਾ, ਆਪਾਂ ਨਹੀਂ ਉਹ ਸਾਂਭਣਾ, ਆਪਣੇ ਹੱਥੋਂ ਵਾਸੋਂ ਬਾਹਰ ਹੈ, ਆਪਣੇ ਕੋਲੋਂ ਕੋਈ ਨਹੀਂ ਸੰਭਾਲਿਆ ਜਾਣਾ। ਤੇ ਫਿਰ ਜਦੋਂ ਪਿਓ ਨੇ ਕਾਰਜ ਆਰੰਭ ਕਰਕੇ ਦਿੱਤਾ, ਪੁੱਤ ਨੇ ਉਦੋਂ ਨਹੀਂ ਸੰਭਾਲਿਆ, ਤੇ ਜੇ ਕਾਰਜ ਡੁੱਬ ਜਾਏ, ਮੁੜ ਕੇ ਪਿਓ ਨੇ ਇਹ ਥੋੜ੍ਹੀ ਕਹਿਣਾ ਵੀ ਹੁਣ ਅੱਗੋਂ ਸਫਲਾ ਕਰ ਲਾ, ਨਹੀਂ, ਉਹਨੇ ਕਹਿਣਾ ਬਈ ਜੋ ਤੇਰੇ ਤੋਂ ਹੁੰਦਾ ਤੂੰ ਕਰ ਲਾ, ਆਪਣੇ ਹੱਥੋਂ ਬਾਹਰ ਹੈ ਹੁਣ। ਬਸ ਇਸੇ ਤਰ੍ਹਾਂ ਲੋਕ ਤੇ ਪਰਲੋਕ ਦੀ ਖੇਡ ਵਰਤਦੀ ਹੈ। ਲੋਕ ਸਫਲਿਆਂ ਕੀਤਾ ਅਕਾਲ ਪੁਰਖ ਦੇ ਚਿੰਤਨ ਵਿੱਚ ਜੁੜ ਕੇ, ਤੇ ਜਿਹਨੇ ਸਾਡੇ ਨਾਲ ਖੜੋ ਕੇ ਸਾਡੇ ਲੋਕ ਨੂੰ ਸਫਲਿਆਂ ਕੀਤਾ, ਉਹ ਫਿਰ ਸਾਡੇ ਨਾਲ ਖੜੋ ਕੇ ਸਾਡਾ ਪਰਲੋਕ ਵੀ ਸਫਲਾ ਕਰਦਾ। ਪਰ ਪਹਿਲਾਂ ਲੋਕ ਆਪਣੇ ਇਸ ਜੀਵਨ ਨੂੰ ਤੇ ਸਵਾਰੀਏ, ਆਪਣੇ ਇਸ ਜੀਵਨ ਨੂੰ ਤੇ ਸਫਲਿਆਂ ਕਰੀਏ। ਗੁਰੂ ਬਾਬਾ ਜੀ ਕਹਿੰਦੇ ਸੇਵੇ ਹੋ ਸਾਹਿਬ ਸਮਰੱਥ ਆਪਣਾ, ਕਹਿੰਦੇ ਆਪਣੇ ਸਮਰੱਥ ਮਾਲਕ ਨੂੰ ਚੇਤੇ ਕਰ, ਜਦੋਂ ਉਸ ਸਮਰੱਥ ਨੂੰ ਚੇਤੇ ਕਰੇਗਾ, ਪੰਥ ਸੁਹੇਲਾ ਆਗੇ ਹੋਏ, ਉਹ ਅਗਲਾ ਰਾਹ ਤੇ ਉਹਨੇ ਆਪੇ ਹੀ ਸੁਖਾਲਾ ਬਣਾ ਦੇਣਾ। ਤੂੰ ਇਸ ਰਾਹ ਨੂੰ ਤੇ ਸੌਖਿਆਂ ਕਰ ਲਾ, ਉਹਨੂੰ ਚੇਤੇ ਕਰ, ਤੇਰਾ ਇਹ ਰਾਹ ਸੌਖਾ, ਤੂੰ ਆਪਣਾ ਇਸ ਰਾਹ ਨੂੰ ਸੌਖਾ ਕਰੀ ਚੱਲ, ਅਗਲੇ ਰਾਹ ਨੂੰ ਉਹਨੇ ਆਪੇ ਸੌਖਿਆਂ ਕਰਦੇ ਜਾਣਾ। ਉਹਨੂੰ ਸੱਜਣ ਬਣਾ ਤੇ ਸਹੀ, ਉਹਨੂੰ ਮਿੱਤਰ ਬਣਾ ਤੇ ਸਹੀ, ਉਹ ਤੇਰੇ ਨਾਲ ਖੜੋਤਾ, ਪਰ ਤੂੰ ਆਖੇ ਵੀ ਮਿੱਤਰ ਤਾਂ ਕੋਈ ਨਹੀਂ, ਮੇਰਾ ਕਾਰਜ ਸਵਾਰੀ ਚੱਲ, ਬਸ ਫਿਰ ਨਹੀਂ ਜੀ, ਆਪਣੇ ਲੋਕ ਸਾਨੂੰ ਆਪ ਸਵਾਰਨਾ ਪਏਗਾ, ਲੋਕ ਸਵਾਰਨਾ ਸਾਨੂੰ ਆਪ ਪਏਗਾ। ਜੇ ਸਵਾਰ ਲਾਂਗੇ ਤਾਂ ਪ੍ਰਲੋਕ ਸਵਰ ਜਾਣਾ, ਜੇ ਲੋਕ ਨਹੀਂ ਸਵਾਰਾਂਗੇ ਤਾਂ ਪ੍ਰਲੋਕ ਦਾ ਬੇੜਾ ਗਰਕ ਆਪੇ ਹੀ ਹੋ ਜਾਣਾ। ਉਹ ਤਾਂ ਫਿਰ ਹੈ ਹੀ ਹੈ ਨਾ ਜੀ, ਫਿਰ ਤਾਂ ਡੁੱਬ ਹੀ ਜਾਣਾ, ਫਿਰ ਤਾਂ ਦਿਸ ਹੀ ਰਿਹਾ ਵੀ ਲੋਕ ਸਾਡੇ ਤੋਂ ਸਵਰਿਆ ਕੋਈ ਨਹੀਂ, ਪ੍ਰਲੋਕ ਅਸੀਂ ਕਿੱਥੋਂ ਸਵਾਰ ਲੈਣਾ। ਅਤੇ ਪਰ ਇਨਸਾਨੀ ਜਿਹੜੀ ਫਿਤਰਤ ਸੁਭਾਅ ਬਣਿਆ ਹੋਇਆ ਉਹ ਇਹ ਜੀ, ਪ੍ਰਲੋਕ ਸਵਾਰੋ, ਪ੍ਰਲੋਕ ਸਵਾਰੋ, ਮਰਨ ਤੋਂ ਮਗਰਲਾ ਸਵਾਰੋ। ਉਹ ਜਿਉਂਦਾ ਜੀ ਕਿੰਨੇ ਸਵਾਰਨਾ, ਤੁਸੀਂ ਵੇਖ ਲਓ। ਧਰਮ ਦੀ ਪਰਿਭਾਸ਼ਾ ਜਦੋਂ ਦਿੱਤੀ, ਧਰਮ ਦੇ ਵਿੱਚ ਇਹੀ ਕਿਹਾ ਗਿਆ ਜੀ, ਤੁਹਾਡਾ ਅੱਗਾ ਸਵਰ ਜਾਏਗਾ। ਉਹ ਅੱਗਾ ਤੇ ਤਾਂ ਸਵਰੇਗਾ ਜੇ ਆਹ ਸਵਾਰਿਆ ਹੋਏਗਾ। ਹੁਣ ਇੱਥੇ ਇੱਕ ਪੱਖ ਹੋਰ ਰੱਖਾਂ, ਸੰਸਾਰਕ ਤੌਰ 'ਤੇ ਅੱਜ ਹੱਥ ਵਿੱਚ ਪੂੰਜੀ ਹੈ, ਆਪਾਂ ਸੰਭਾਲੀਏ ਨਾ, ਗਵਾ ਦਈਏ, ਅੱਗੇ ਜਾ ਕੇ ਕੀ ਮਿਲੇਗਾ। ਅੱਜ ਹੱਥ ਵਿੱਚ ਪੂੰਜੀ ਹੈ, ਆਪਾਂ ਸੰਭਾਲੀ ਨਹੀਂ, ਆਉਣ ਵਾਲੇ 5 ਸਾਲਾਂ ਨੂੰ 10 ਸਾਲਾਂ ਨੂੰ ਕੀ ਮਿਲੇਗਾ। ਅਤੇ ਕਹਿਣ 'ਚ ਕੋਈ ਗੁਰੇਜ਼ ਤਾਂ ਨਹੀਂ ਹੈ ਨਾ ਵੀ ਹੱਥ 'ਚ ਖਾਲੀ ਠੂਠਾ ਰਹਿ ਜਾਣਾ, ਪੂੰਜੀ ਤਾਂ ਗਵਾਲੀ, ਪੂੰਜੀ ਤਾਂ ਗਵਾਲੀ। ਜੇ ਅੱਜ ਪੂੰਜੀ ਸੰਭਾਲਦੇ, ਆਉਣ ਵਾਲੇ 5-10 ਸਾਲਾਂ ਨੂੰ ਕਹਿ ਸਕਦੇ ਸਾਂ ਵੀ ਆਹ ਪੂੰਜੀ ਕੰਮ ਆਏਗੀ ਭਾਈ, ਅੱਜ ਸੰਭਾਲੀ ਹੈ। ਅੱਜ ਗਵਾਲੀ, ਫਿਰ ਆਖੀ ਜਾਈਏ ਜੀ ਅੱਗੇ 5 ਸਾਲਾਂ ਨੂੰ ਜੋ ਹੋਣਾ, ਫਿਰ ਕਿਤੋਂ ਨਾ ਕਿਤੋਂ ਆ ਜਾਣੀ ਪੂੰਜੀ। ਅੱਜ ਨਾ ਸੰਭਾਲੀ ਤੇ ਕੀ ਉਮੀਦ ਕਰਾਂਗੇ ਵੀ ਆਉਣ ਵਾਲੇ 5 ਸਾਲਾਂ ਨੂੰ ਤੂੰ ਸੰਭਾਲੇਗਾ। ਅੱਜ ਤੇਰੇ ਹੱਥਾਂ ਵਿੱਚ ਸੀ, ਤੂੰ ਅੱਜ ਹੱਥਾਂ ਵਿਚਲੀ ਪੂੰਜੀ ਗਵਾਲੀ, ਆਉਣ ਵਾਲੇ 5-10 ਸਾਲਾਂ ਨੂੰ ਤੇਰੇ ਹੱਥਾਂ ਵਿੱਚ ਵੀ ਕੁਛ ਨਹੀਂ ਹੋਣਾ, ਸਾਂਭੇਗਾ ਕੀ। ਤੇ ਜਿੰਨੇ ਆਹ ਲੋਕ ਮਿਲੀ ਵਾਲੀ ਪੂੰਜੀ ਸੰਭਾਲੀ ਕੋਈ ਨਹੀਂ, ਉਮੀਦ ਅੱਗੇ ਲਾ ਕੇ ਬੈਠਾ ਹੋਵੇ ਜੀ ਪ੍ਰਲੋਕ ਸਫਲਾ ਹੋਣਾ, ਇਹ ਕਿਵੇਂ ਹੋਏਗਾ। ਆਪਾਂ ਸੰਸਾਰੀ ਮਤ ਰੱਖਦੇ ਹਾਂ ਸਾਰੇ, ਆਪਾਂ ਕਹਿੰਦੇ ਵੀ ਜਵਾਨੀ ਵਿੱਚ 4 ਜੋੜ ਲਓ, ਬੁਢੇਪਾ ਸਫਲਾ ਹੋਏਗਾ, ਸੌਖਾ ਹੋ ਜਾਏਗਾ। ਹਰ ਬੰਦੇ ਦੀ ਦੌੜ ਭੱਜ ਇਹੀ ਹੈ ਵੀ ਅੱਜ 4 ਜੋੜ ਲਾਂ, ਅੱਗੇ ਬੁਢੇਪਾ ਸੌਖਾ ਹੋ ਜਾਏਗਾ। ਬੁਢੇਪੇ ਵਿੱਚ ਕੰਮ ਕੋਈ ਨਹੀਂ ਆਉਣਾ, ਫਿਰ ਜਿਹੜੇ ਜਵਾਨੀ 'ਚ ਜੋੜੇ ਹੋਣਗੇ ਉਹ ਕੰਮ ਆਉਣਗੇ, ਇਹੀ ਸੋਚ ਹੈ ਜੀ ਸਾਰਿਆਂ ਦੀ। ਅਤੇ ਜੇ ਜਵਾਨੀ ਵਿੱਚ ਵੀ ਨਾ ਜੋੜੇ, ਬੁਢੇਪੇ ਵਿੱਚ ਫਿਰ ਹੱਥ ਹੀ ਅੱਡਣੇ ਪੈਣਗੇ ਨਾ, ਫਿਰ ਹੱਥ ਹੀ ਅੱਡਣੇ ਪੈਣਗੇ, ਫਿਰ ਭਾਵੇਂ ਕਿਸੇ ਅੱਗੇ ਅੱਡਣੇ ਪੈਣ, ਫਿਰ ਕਿਸੇ ਅੱਗੇ ਅੱਡਣੇ ਪੈਣ, ਫਿਰ ਸਿੱਧੇ ਜਿਹੇ ਲਫ਼ਜ਼ਾਂ 'ਤੇ ਜਿਵੇਂ ਸਮਾਜ ਦੇ ਸਮਾਜਿਕ ਤੌਰ 'ਤੇ ਹੁੰਦਾ, ਫਿਰ ਔਲਾਦ ਦੇ ਮੁਹਤਾਜ ਬਣਨਾ ਪਏਗਾ ਵੀ ਭਾਈ ਪੁੱਤ ਮੈਂ ਤੇਰਾ ਮੁਹਤਾਜ ਹਾਂ। ਅਤੇ ਪਰ ਕਦੇ ਇੱਦਾਂ ਹੋਵੇ ਨਾ, ਕੋਈ ਪਿਤਾ ਵੀ ਆਪਣੇ ਪੁੱਤਰ ਦਾ ਮੁਹਤਾਜ ਕਦੇ ਨਹੀਂ ਹੋ ਸਕਦਾ, ਕਦੇ ਵੀ। ਉਹ ਵੱਖਰੀ ਗੱਲ ਹੈ ਕਿ ਪੁੱਤਰ ਆਏ ਇਹ ਸਮਝਣ ਲੱਗ ਜੇ ਵੀ ਪਿਓ ਨੂੰ ਮੇਰੀ ਲੋੜ ਹੈ, ਪਿਤਾ ਨੂੰ ਮੇਰੀ ਜ਼ਰੂਰਤ ਹੈ, ਮੈਨੂੰ ਜ਼ਰੂਰਤ ਨਹੀਂ। ਇਹ ਵੱਖਰੀ ਗੱਲ ਹੈ ਕਿ ਅੱਜ ਦੀ ਜਨਰੇਸ਼ਨ ਇਹ ਗੱਲ ਸਮਝਣ ਲੱਗ ਜਾਏ, ਪਰ ਪਿਓ ਨੇ ਆਪਣੀ ਜਵਾਨੀ, ਆਪਣਾ ਬੁਢੇਪਾ, ਸਭ ਕੁਝ ਆਪਣੀ ਔਲਾਦ ਤੋਂ ਵਾਰਿਆ, ਉਹ ਕਦੇ ਮੁਹਤਾਜ ਨਹੀਂ ਹੋ ਸਕਦਾ। ਪਰ ਪਿਤਾ ਕਦੇ ਕਦੇ ਜਦੋਂ ਪੁੱਤਰ ਅੱਗੋਂ ਹੱਥ ਅੱਡ ਕੇ ਮੰਗਣਾ ਪੈ ਜਾਏ ਨਾ, ਫਿਰ ਪਿਓ ਆਪਣੇ ਆਪ ਨੂੰ ਮੁਹਤਾਜ ਸਮਝਣ ਲੱਗ ਜਾਂਦਾ, ਫਿਰ ਮਨ ਅੰਦਰ ਪਛਤਾਵਾ ਜ਼ਰੂਰ ਹੁੰਦਾ ਵੀ ਜੇ ਕਿਤੇ ਮੈਂ ਆਪਣੇ ਆਪ ਨੂੰ ਉਦੋਂ ਸੰਭਾਲਿਆ ਹੁੰਦਾ, ਅੱਜ ਆ ਮੁਹਤਾਜਗੀ ਨਹੀਂ ਸੀ ਹੋਣੀ। ਬਸ ਲੋਕ ਵਿੱਚ ਆਪਣੇ ਆਪ ਨੂੰ ਨਾ ਸੰਭਾਲਣਾ ਪ੍ਰਲੋਕ ਦੀ ਮੁਹਤਾਜਗੀ ਹੈ। ਫਿਰ ਤਾਂ ਤਰਲੇ ਹੀ ਨੇ ਨਾ, ਜਿਵੇਂ ਬੰਦਾ ਕਦੇ ਕਿਤੇ ਕਰੀ ਜਾਂਦਾ ਕਦੇ ਜੀ, ਪ੍ਰਲੋਕ ਸਵਰ ਜਾਏ ਉਹ ਮੁਹਤਾਜਗੀ ਹੈ। ਪ੍ਰਲੋਕ ਦੀ ਚਿੰਤਾ ਛੱਡ ਦਿਓ, ਲੋਕ ਸਵਾਰੋ, ਪ੍ਰਲੋਕ 'ਚ ਮੁਹਤਾਜਗੀ ਨਹੀਂ ਹੋਏਗੀ। ਅੱਗੇ ਪੰਥ ਸੁਹੇਲਾ, ਗੁਰੂ ਸਾਹਿਬ ਕਹਿੰਦੇ ਆਪਣੇ ਸਾਹਿਬ ਨੂੰ ਹੁਣ ਸੰਭਾਲ, ਤੇਰਾ ਅਗਲਾ ਪੰਥ ਸੁਹੇਲਾ।

0: ਭੇਟੈ ਸਿਉਂ ਜਾਵੋ ਸੱਚ ਸਮਾਵੋ ਤਾਂ ਪਤ ਲਿਖੈ ਪਾਈ।
1: ਫਿਰ ਅਗਲੀਆਂ ਪੰਗਤੀਆਂ 'ਚ ਜੀ, ਪੰਥ ਸੁਹੇ ਲੈ ਜਾਵੋ, ਸੌਖਾ ਬਣਾਇਆ ਹੋਏਗਾ ਰਾਹ ਤੇ ਸੌਖਾ ਜਾਏਗਾ, ਰਾਹ ਸੌਖਾ ਕੀਤਾ ਹੋਏਗਾ ਤੇ ਸੌਖਾ ਜਾਏਗਾ ਨਾ, ਤੇ ਜੇ ਰਾਹ ਹੀ ਨਾ ਬਣਾਇਆ ਹੋਇਆ ਤੇ ਸੌਖਾ ਕਿਵੇਂ ਜਾਏਗਾ। ਹੁਣ ਬਾਣੀ ਚੇਤਾ ਕਰੋ, ਜਿਨ੍ਹਾਂ ਨੇ ਰਾਹ ਬਣਾਇਆ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਕਿੱਡੇ ਸੌਖੇ ਗਏ, ਕਿੱਡੇ ਸੌਖੇ ਗਏ। ਤੇ ਜਦੋਂ ਉਹਨਾਂ ਦਾ ਜਾਣ ਦੀ ਗੱਲ ਹੋਈ ਤੇ ਫਿਰ ਬਾਬਾ ਕਬੀਰ ਸਾਹਿਬ ਕਹਿੰਦੇ ਰੋਵੋ ਨਾ, ਆਪਣੇ ਗ੍ਰਹਿ ਜਾਏ, ਉਹ ਆਪਣੇ ਘਰੇ ਗਏ ਨੇ, ਸੰਤ ਮੂਹੇ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ। ਉੱਥੇ ਆਪਣੇ ਘਰੇ ਚੱਲਿਆ, ਅਗਲੇ ਨੇ ਰਾਹ ਬਣਾਇਆ ਸੀ ਆਪਣੇ ਘਰ ਜਾਣ ਦਾ, ਚਲੇ ਗਿਆ। ਰੋਵੋ ਸਾਕਤ ਬਾਪੂਰੇ, ਜੋ ਹੱਟ ਹੈ ਹਾਟ ਬਿਕਾਏ। ਕਹਿੰਦੇ ਰੋਣਾ ਤੇ ਉਹਨੂੰ ਰੋਵੋ ਨਾ ਜਿਹਨੇ ਰਾਹ ਵੀ ਨਹੀਂ ਬਣਾਇਆ, ਹੁਣ ਇਹ ਵੀ ਨਹੀਂ ਪਤਾ ਉਹਨੇ ਜਾਣਾ ਕਿੱਥੇ ਹੈ। ਜਿਹਨੇ ਜਿਉਂਦੀ ਜਿੰਦੇ ਰਾਹ ਬਣਾਇਆ ਉਹ ਤੇ ਪਤਾ ਹੈ ਆਪਣੇ ਗ੍ਰਹਿ ਜਾਏ, ਉਹ ਤੇ ਆਪਣੇ ਘਰੇ ਚੱਲਿਆ ਭਾਈ, ਉਹਨੇ ਘਰ ਨੂੰ ਜਾਂਦਾ ਰਾਹ ਬਣਾਇਆ ਸੀ, ਉਹ ਘਰੇ ਚੱਲਿਆ ਹੈ। ਤੇ ਜਿਹਨੇ ਆਪਣੇ ਘਰ ਨੂੰ ਜਾਂਦਾ ਰਾਹ ਹੀ ਨਹੀਂ ਬਣਾਇਆ, ਉਹਨੂੰ ਨਾ ਘਰ ਪਤਾ ਨਾ ਰਾਹ ਪਤਾ। ਰੋਵੋ ਸਾਕਤ ਬਾਪੂਰੇ, ਬਾਬਾ ਕਬੀਰ ਸਾਹਿਬ ਕਹਿੰਦੇ ਉਹਨੂੰ ਰੋਵੋ ਜਿਹੜਾ ਨਾ ਰਾਹ ਬਣਾ ਸਕਿਆ, ਨਾ ਘਰ, ਨਾ ਘਰ ਵਿੱਚ ਜਾ ਸਕਿਆ, ਉਹ ਤੇ ਉਜੜੇ ਪਿਆ। ਸਗੋਂ ਉਸ ਨੇ ਤਾਂ ਹੱਟ ਹੈ ਹੱਟ ਬਿਕਾਏ, ਆਪਣੀ ਹੱਟੀ ਵੀ ਬਕਾਲ ਵੇਚ ਲਈ, ਆਪਣਾ ਪੂੰਜੀ ਵੀ ਗਵਾ ਲਈ, ਆਪਣਾ ਜੀਵਨ ਵੀ ਗਵਾ ਲਿਆ, ਮਿਲਿਆ ਕੁਛ ਨਹੀਂ, ਉਹਨੇ ਅੱਗਾ ਸਵਾਰਿਆ ਨਹੀਂ, ਉਹਨੇ ਆ ਜੀਵਨ ਵੀ ਇੱਥੇ ਅਜਾਈ ਗਵਾਇਆ ਹੈ। ਗੁਰਮੁਖ ਜਨਮ ਸਵਾਰ, ਤੁਸੀਂ ਵੇਖੋ ਆਪਾਂ ਬਾਣੀ ਪੜ੍ਹਦੇ ਹਾਂ, ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਮਰਨ ਨੂੰ ਸਵਾਰਨ ਦੀ ਗੱਲ ਕੀਤੀ, ਮੌਤ ਸਵਰ ਜਾਏਗੀ, ਪਰ ਜੇ ਜ਼ਿੰਦਗੀ ਸਵਾਰੀ ਹੋਏਗੀ ਤਾਂ ਮੌਤ ਸਵਰੇਗੀ, ਅਤੇ ਜਿਹਨੇ ਜ਼ਿੰਦਗੀ ਨਾਲ ਸਵਾਰੀ ਹੋਵੇ ਉਹਦੀ ਮੌਤ ਕਿੱਥੋਂ ਸਵਰੇਗੀ। ਫਿਰ ਬਾਪੂ ਜੀ ਨੇ ਇਹ ਕਿਹਾ ਨਾ, ਗੁਰਮੁਖ ਗੁਰੂ ਦੇ ਰਾਹੀਂ ਜਨਮ ਸਵਾਰ, ਆਪਣੇ ਜਨਮ ਨੂੰ ਸਵਾਰ ਕੇ ਦਰਗਾਹ ਚੱਲਿਆ। ਇਹ ਤਾਂ ਨਹੀਂ ਕਹਿਣਾ ਆਪਣੀ ਮੌਤ ਸਵਾਰ ਕੇ ਦਰਗਾਹ 'ਚ ਚੱਲਿਆ, ਨਹੀਂ, ਆਪਣਾ ਜਨਮ ਸਵਾਰ ਕੇ ਚੱਲਿਆ। ਜਿਹਨੇ ਜਨਮ ਸਵਾਰਿਆ ਮੌਤ ਉਸੇ ਦੀ ਸਵਰੀ ਹੈ, ਅਤੇ ਜਿਹੜਾ ਜਨਮ ਨਹੀਂ ਸਵਾਰ ਸਕਿਆ ਉਹਦੀ ਮੌਤ ਨਹੀਂ ਜੇ ਸਵਰਦੀ, ਉਹਦਾ ਪ੍ਰਲੋਕ ਨਹੀਂ ਸਵਰਦਾ ਕਿਉਂਕਿ ਲੋਕ ਨਹੀਂ ਸਵਾਰ ਸਕਿਆ। ਇਸ ਲਈ ਸਤਿਗੁਰੂ ਕਹਿੰਦੇ ਭਾਈ ਪੰਥ ਸੁਹੇ ਲੈ ਜਾਵੋ ਤਾਂ ਫਲ ਪਾਵੋ। ਸੁਖਾਲੇ ਰਾਹ ਤੋਂ ਜਾਏਗਾ ਸੌਖਾ ਰਹੇਗਾ, ਫਲ ਮਿਲੇਗਾ, ਅੱਗੇ ਮਿਲੇ ਵਡਾਈ। ਇਹਦਾ ਫਲ ਕੀ ਮਿਲੇਗਾ? ਰੱਬ ਦੇ ਦਰ 'ਤੇ ਸ਼ੋਭਾ ਮਿਲੇਗੀ, ਵਡਿਆਈ ਮਿਲੇਗੀ। ਫਿਰ ਭੇਟਾ ਸਿਉਂ ਜਾਵੋ, ਕਹਿੰਦੇ ਤੂੰ ਤੇ ਪ੍ਰੇਮ ਦੀ ਭੇਟਾ ਲੈ ਕੇ ਚੱਲਿਆ। ਭੇਟਾ ਸਿਉਂ ਜਾਵੋ ਸੱਚ ਸਮਾਵੋ, ਜੇ ਪ੍ਰੇਮ ਦੀ ਭੇਟਾ ਲੈ ਕੇ ਚੱਲਿਆ ਤੇ ਉਹਦੇ ਦਰ ਤੇ ਪ੍ਰੇਮ ਦੀ ਭੇਟਾ ਹੀ ਪ੍ਰਵਾਨ ਹੁੰਦੀ। ਜਿਹੜਾ ਪ੍ਰੇਮ ਦੀ ਭੇਟਾ ਉਹਦੇ ਅੱਗੇ ਰੱਖ ਦਿੰਦਾ ਉਹਦੇ ਵਿੱਚ ਸਮਾ ਜਾਂਦਾ ਹੈ। ਭੇਟਾ ਸਿਉਂ ਜਾਵੋ ਸੱਚ ਸਮਾਵੋ ਤਾਂ ਪਤ ਲਿਖੈ ਪਾਈ। ਕਹਿੰਦੇ ਫਿਰ ਇੱਜ਼ਤ ਜਿਹੜੀ ਨਾ ਉਹ ਬਣੀ ਰਹਿ ਜਾਂਦੀ ਹੈ, ਕਰਤਾ ਆਪ ਬਖਸ਼ਿਸ਼ ਕਰਕੇ ਇੱਜ਼ਤ ਰੱਖ ਲੈਂਦਾ, ਕਰਤਾ ਆਪ ਰਹਿਮਤ ਕਰਕੇ ਪਤ ਢੱਕ ਲੈਂਦਾ, ਜੇ ਕਿਤੇ ਪ੍ਰੇਮ ਦੀ ਭੇਟਾ ਉਸ ਕਰਤੇ ਅੱਗੇ ਰੱਖੀ।

0: ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ।
1: ਮਹਿਲੀ ਜਾਏ ਪਾਵ ਹੋ, ਖਸਮੈ ਭਾਵ ਹੋ, ਰੰਗ ਸਿਓ ਰਲੀਆਂ ਮਾਣੈ, ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣੈ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੈ ਸਭ ਕਿਸ਼ੈ ਜਿਸ ਦੇ ਸੋ ਪਾਵੇ ਸਨਾ ਸਿਫਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਈ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਪਰ ਸ਼ਾਂਤ ਸੁਖ ਮਨਾਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਜਿਸ ਦੀਆਂ

ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੋਰ ਕਰਮ ਪਾਇਆ ਤੁਧ ਜਿਨ ਕੋ ਸੇ ਨਾ ਮਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ

ਦਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਸਲੋਕ ਪਵਣ ਗੁਰੂ ਬਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਂ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਸਭ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ।

ਹਮੇ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖਾਹੀ।

0: ਆਈ।
1: ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ,

ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕਟਿਐ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ

فتح.

के चले केते छुटी ना। वाहिगुरु जी का खालसा, वाहिगुरु जी की फतेह।

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ।

0: ਨਾਨਕ ਤੇ ਮੁਖ ਚਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਵਾਰਿਗ ਤੇਰੇ, ਤੁਮਰੀ ਕਿਰਪਾ ਮੈਸੂ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉਚਾ ਭਗਵੰਤ, ਸਗਲ ਸਮਗਰੀ ਤੁਮਰੈ ਸੁਤਰਤ ਹਾਰੀ, ਤੁਮ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਕਬੀਰ ਮੋਹੇ ਮਰਨੇ ਕਾ ਚਾਉ ਹੈ।

ਨਾਨਕ ਤੇ ਮੁਖ ਜਨੇ ਖੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ, ਆਪ ਜੀਆਂ ਨੇ ਕਿਰਪਾ ਕਰਨੇ, ਮਿਹਰਾਮਤ ਕਰਨੇ, ਤਰਸ ਕਰਨਾ।

ਵਾਹਿਗੁਰੂ ਸਾਹਿਬ ਜੀਓ ਗੋਪਾਲ ਤੇਰਾ ਆਰਤਾ ਯੋਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਸ਼ਵਾਰਤਾ ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨਤ ਨਾ ਲੇਵੈ ਮੰਗੀ ਘਰ ਕੀ ਗੀਹਨ ਚੰਗੀ ਜਨਤ ਨਾ ਲੇਵੈ ਮੰਗੀ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਥਾ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹਾ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹਿ ਮਯਾ ਧਾਰ ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ ਅਤ ਪ੍ਰੀਤਮ ਮਨ ਮੋਹਣਾ ਘਟ ਸੋਹਣਾ ਪ੍ਰਾਣ ਅਧਾਰਾ ਰਾਮ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਪਰ ਰਾਮ ਸੋ ਕਹੋ ਟਲ ਗੁਰਸੇਵੀਐ ਆਹਿਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੈਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੈਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨੌਵਾਂ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਆ ਰਾਮ ਭਗਤ ਨਹਿ ਕੀਨੀ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰ ਨਿੰਦਿਆ ਰਸ ਰਚਿਆ ਰਾਮ ਭਗਤ ਨਹਿ ਕੀਨੀ ਰਾਹੋ ਮੁਕਤ ਪੰਥ
ਜਾਣਿਆ ਤੈ ਨਾਹਨ ਧਨ ਜੋਰਨ ਕੋ ਧਾਇਆ ਅੰਤ ਸੰਗ ਕਾਹੂੰ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾਰ ਭਜਿਆ ਨਾ ਗੁਰਜਨ ਸੇਵਿਆ।

ਪਰ ਇਹਨਾਂ ਨੇ ਜੋ ਸੋਚਿਆ ਵੈਸਾ ਕੁਛ ਵੀ ਨਹੀਂ ਹੋਇਆ। ਪਹਿਲੇ ਵੀ ਬੜੀ ਬੁਰੀ ਤਰ੍ਹਾਂ ਇਹਨਾਂ ਦੀ ਹਾਰ ਹੋਈ, ਹੁਣ ਦੂਸਰੀ ਵਾਰ ਫਿਰ ਇਹਨਾਂ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਹੈ। ਸਾਰਾ ਦਿਨ ਜੰਗ ਚੱਲਦੀ ਰਹੀ, ਇਹ ਲੜਾਈ ਚੱਲਦੀ ਰਹੀ। ਸ਼ਾਮਾਂ ਦਾ ਵਕਤ ਹੋਇਆ ਹੈ, ਸੰਧਿਆ ਦਾ ਵੇਲਾ, ਜਦੋਂ ਇਸ ਜੰਗ ਨੇ ਰੁਕਣਾ ਹੈ। ਕਵੀ ਜੀ ਅਗਲੇ ਇਤਿਹਾਸ ਦਾ ਜ਼ਿਕਰ ਕਰਦੇ ਨੇ, ਬੜੇ ਪਿਆਰ ਸਤਿਕਾਰ ਨਾਲ

0: ਸਮਾਂ ਆਇਆ ਅਤੇ ਭਿਆਨਕ ਭਿਅੰਕਰ ਇਹ ਲੜਾਈ ਜਿਹੜੀ ਆ ਇਸ ਦਿਨ ਦੇ ਵਿੱਚ ਹੋਈ ਹੈ ਜੀ।
1: ਤੜਫੇ ਰਣ ਥਲ ਕਾਇਲ ਕੋਈ,
0: ਮੈਦਾਨ ਦੇ ਵਿੱਚ ਜਿਹੜੇ ਜ਼ਖਮੀ ਹੋਏ ਹੋਏ ਨੇ ਉਹ ਜ਼ਖਮਾਂ ਦੇ ਕਰਕੇ ਤੜਪ ਰਹੇ ਹਨ।
1: ਨਹਿ ਉਠਾਵ ਨੇ ਪਾਏ ਸੋਏ,
0: 22 ਧਾਰ ਦੇ ਰਾਜਿਆਂ ਵੱਲੋਂ ਆਪਣੇ ਹੀ ਸਿਪਾਹੀਆਂ ਨੂੰ ਮੈਦਾਨ ਦੇ ਵਿੱਚੋਂ ਚੁੱਕਣ ਦੀ ਹਿੰਮਤ ਨਹੀਂ ਪੈ ਰਹੀ। ਜਿਹੜੇ ਕੁਰਲਾ ਰਹੇ ਨੇ, ਤੜਪ ਰਹੇ ਨੇ, ਔਰ ਉਹਨਾਂ ਸਿਪਾਹੀਆਂ ਦੇ ਵਿੱਚ ਵੀ ਹਿੰਮਤ ਨਹੀਂ ਪੈ ਰਹੀ ਕਿ ਅੱਗੇ ਹੋ ਕੇ ਉਹ ਆਪਣੇ ਸਾਥੀਆਂ ਨੂੰ ਮੈਦਾਨ ਦੇ ਵਿੱਚੋਂ ਚੁੱਕ ਲੈਣ। ਇੰਨੀ ਵੀ ਕਹਿੰਦੇ ਸਮਰੱਥਾ ਨਹੀਂ ਰਹੀ ਹੈ।
1: ਲਰਤ ਭਇਓ ਤੁਮ ਮਿਟੇਂਗੇ ਦੋਏ,
0: ਮਿਟੇਂਗੇ ਦੋਏ ਦਾ ਮਤਲਬ ਦੋਵੇਂ ਪਾਸੇ ਤੋਂ ਜਿਹੜੇ ਯੋਧੇ ਨੇ ਉਹ ਹਟ ਗਏ, ਕਿਉਂਕਿ ਰਾਤ ਦਾ ਹਨੇਰਾ ਹੋਇਆ ਹੈ ਅਤੇ ਦੋਵੇਂ ਪਾਸੇ ਤੋਂ ਯੋਧਿਆਂ ਨੇ ਪਿਛਾਂ ਨੂੰ ਹਟਣਾ ਕੀਤਾ। ਮੈਦਾਨ ਦੇ ਵਿੱਚ ਇਹ ਲੜਾਈ ਰੁਕੀ ਹੈ ਔਰ ਦੋਵੇਂ ਪਾਸੇ ਤੋਂ ਜਿਹੜੇ ਸੂਰਮੇ ਨੇ ਉਹ ਪਿੱਛੇ ਨੂੰ ਹਟਦੇ ਹਨ।
1: ਅਰੇ ਬੇਸੂਰਤ ਹੈ ਵਿੱਚ ਡੇਰੇ,
0: ਜਿਹੜੇ ਤਾਂ ਜ਼ਖਮੀ ਆਪ ਚੱਲ ਕੇ ਜਿੱਦਾਂ ਕਿੱਦਾਂ ਕਰਕੇ ਆਪੋ ਆਪਣੇ ਥਾਵਾਂ ਤੇ ਪਹੁੰਚੇ ਨੇ ਉਹ ਤਾਂ ਬੇਸੁਰਤ ਹੋਏ ਪਏ ਹਨ।
1: ਖਾਨ ਪਾਨ ਕੇ ਜਾਹੇ ਨਾ ਨੇਰੇ,
0: ਹੁਣ ਭੋਜਨ ਤਿਆਰ ਹੈ ਪਰ ਕਿਸੇ ਦਾ ਦਿਲ ਨਹੀਂ ਕਰ ਰਿਹਾ, ਚਿੱਤ ਨਹੀਂ ਕਰਦਾ, ਕਿਉਂਕਿ ਜ਼ਖਮਾਂ ਦੇ ਨਾਲ ਤੜਪਦੇ ਨੇ ਅਤੇ ਖਾਣ ਨੂੰ ਉਹਨਾਂ ਦਾ ਧਿਆਨ ਜਿਹੜਾ ਖਾਣ ਵਾਲੇ ਪਾਸੇ ਜਾਂਦਾ ਨਹੀਂ ਹੈ।
1: ਕੇਤਕ ਕਰੇ ਪ੍ਰਬੰਧਨ ਕਾਹੋ,
0: ਔਰ ਕਈ ਜਿਹੜੇ ਨੇ ਪ੍ਰਬੰਧ ਵਿੱਚ ਜੁਟੇ ਹੋਏ ਨੇ ਕਿ ਇਹ ਜ਼ਖਮੀ ਜਿਹੜੇ ਆਪ ਚੱਲ ਕਰਕੇ ਆਏ ਨੇ ਡਿੱਗਦੇ ਢਿੰਗਦੇ, ਇਹਨਾਂ ਦਾ ਇਲਾਜ ਜਿਹੜਾ ਉਹ ਕਿਵੇਂ ਕੀਤਾ ਜਾਵੇ।
1: ਜਹੀ ਰੀਤ ਹੋਵੇ ਰਣ ਮਾਹੋ,
0: ਤੇ ਜਿਹੜੇ ਜ਼ਖਮੀ ਨੇ ਨਾ ਸਿਪਾਹੀ 22 ਧਾਰ ਦੇ ਰਾਜਿਆਂ ਦੇ, ਉਹਨਾਂ ਦੇ ਜਦੋਂ ਜ਼ਖਮਾਂ ਨੂੰ ਸਾਫ਼ ਕਰਦੇ ਆ ਅਤੇ ਮੱਲਮ ਪੱਟੀ ਕਰਦੇ ਆ, ਉਹ ਫਿਰ ਸਿਪਾਹੀ ਆਪਸ ਦੇ ਵਿੱਚ ਗੱਲਾਂ ਕਰਦੇ ਨੇ, ਕਹਿੰਦੇ ਯਹੀ ਰੀਤ ਹੋਵੇ ਰਣ ਜਾਹੂ, ਜਿਹੜੀ ਆਪਾਂ ਇੱਥੇ ਜੰਗ ਲੜਨ ਵਾਸਤੇ ਆਏ ਹਾਂ ਜਾਂ ਇਹ ਜਿਹੜੀ ਜੰਗ ਕੀਤੀ ਹੈ ਇਹਦੀ ਇਹੋ ਹੀ ਰੀਤ ਹੈ ਵੀ ਜਾਂ ਤਾਂ ਅੱਗੇ ਹੋ ਕੇ ਮਰਨਾ ਹੈ ਅਤੇ ਜਾਂ ਮੈਦਾਨ ਛੱਡ ਕੇ ਭੱਜਣਾ ਅਤੇ ਜਾਂ ਫਿਰ ਇੱਦਾਂ ਹੀ ਜ਼ਖਮ ਸਹਿਣੇ ਆ। ਭਾਵ ਇਸ ਤਰ੍ਹਾਂ ਸਿਪਾਹੀਆਂ ਦੇ ਵਿੱਚ ਆਪਸੀ ਗੱਲਬਾਤ ਸ਼ੁਰੂ ਹੋਈ ਹੈ।
1: ਭੀਮ ਚੰਦ ਕੋ ਕਾਰਨ ਕਰੇ,
0: ਤੇ ਭੀਮ ਚੰਦ ਨੂੰ ਮਾੜਾ ਬੋਲ ਰਹੇ ਨੇ ਉਹਦੇ ਉਹੀ ਸਿਪਾਹੀ, ਰਾਜਾ ਭੀਮ ਚੰਦ ਦੇ ਜਿਹੜੇ ਸਿਪਾਹੀ ਨੇ ਉਹ ਭੀਮ ਚੰਦ ਨੂੰ ਹੀ ਮਾੜਾ ਕਹਿ ਰਹੇ ਨੇ ਵੀ ਸਭ ਕੁਝ ਇਹਦੀ ਵਜ੍ਹਾ ਨਾਲ ਹੀ ਹੋ ਰਿਹਾ ਹੈ, ਹੰਕਾਰ ਦੇ ਨਾਲ ਭਰਿਆ ਪਿਆ ਔਰ ਸਭ ਕੁਛ ਇਹਦੀ ਵਜ੍ਹਾ ਦੇ ਨਾਲ ਹੈ। ਪਹਿਲਾਂ ਵੀ ਬੜਾ ਨੁਕਸਾਨ ਹੋਇਆ, ਅੱਜ ਵੀ ਬਹੁਤ ਨੁਕਸਾਨ ਹੈ, ਇਹ ਸਿਰਫ ਰਾਜਾ ਭੀਮ ਚੰਦ ਦੇ ਕਾਰਨ ਕਰਕੇ। ਆਪਸ ਵਿੱਚ ਸਿਪਾਹੀ ਇਸ ਤਰ੍ਹਾਂ ਗੱਲਾਂ ਕਰਦੇ ਹਨ।
1: ਇਹ ਗ੍ਰਿਹਰਾਜਨ ਜਹਾਂ ਉਖਾਰੇ,
0: ਕਹਿੰਦੇ ਲੱਗਦਾ ਵੀ ਰਾਜਾ ਭੀਮ ਚੰਦ ਇੱਦਾਂ ਮੰਨਣ ਵਾਲਾ ਨਹੀਂ, ਹੁਣ ਹੈ ਸਭ ਤੋਂ ਵੱਡਾ ਰਾਜਾ, ਜਿੰਨੇ ਵੀ 22 ਧਾਰ ਦੇ ਰਾਜੇ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਇਹ ਰਾਜਾ ਭੀਮ ਚੰਦ ਵੱਡਾ ਹੈ, ਇਸ ਕਰਕੇ ਸਾਰੇ ਜਿੰਨੇ ਵੀ ਰਾਜੇ ਆ ਉਹ ਇਹਦੇ ਹੁਕਮ ਵਿੱਚ ਚੱਲਦੇ ਨੇ, ਸਿਪਾਹੀਆਂ ਨੂੰ ਵੀ ਫਿਰ ਇਹਨਾਂ ਦੇ ਹੁਕਮ ਦੇ ਵਿੱਚ ਚੱਲਣਾ ਪੈਂਦਾ, ਇਸ ਲਈ ਹੁਣ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਨੇ। ਕਹਿੰਦੇ ਲੱਗਦਾ ਵੀ ਇਹ ਰਾਜਾ ਭੀਮ ਚੰਦ ਜਿਹੜਾ ਹੈ ਇਹ ਸਾਡੀਆਂ ਜੜ੍ਹਾਂ ਉਖਾੜ ਕੇ ਹੀ ਛੱਡੇਗਾ, ਇਹ ਹੁਣ ਹੋਰ ਕੀ ਹੋਣਾ, ਇਹਨਾਂ 'ਤੇ ਕੁਛ ਮਾਰਿਆ ਗਿਆ ਲੁੱਟਿਆ ਗਿਆ, ਇਹ ਲੱਗਦਾ ਜਿਹੜੀ ਥੋੜ੍ਹੀ ਬਹੁਤ ਸਾਡੀਆਂ ਜੜ੍ਹਾਂ ਬਚੀਆਂ ਨੇ ਉਹ ਵੀ ਇਹਨੇ ਲੱਗਦਾ ਵੀ ਉਹ ਉਖਾੜ ਦੇਣੀਆਂ ਨੇ, ਭਾਵ ਇਹਦਾ ਇਹ ਹੁੰਦਾ ਵੀ ਇਹਨੇ ਸਾਡਾ ਰਹਿਣ ਹੀ ਕੱਖ ਨਹੀਂ ਦੇਣਾ। ਆਪਸ ਵਿੱਚ ਸਿਪਾਹੀ ਇਹ ਗੱਲਾਂ ਕਰਦੇ ਹਨ।
1: ਗੁਰਸਨ ਰਚ ਵਿਰੋਧ ਮਰਵਾਏ,
0: ਜਾਣ ਬੁੱਝ ਕੇ ਗੁਰੂ ਸਾਹਿਬ ਨਾਲ ਵਿਰੋਧ, ਗੁਰੂ ਮਹਾਰਾਜ ਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਨਾ ਮਾੜਾ ਚਿਤਵਿਆ, ਨਾ ਮਾੜਾ ਕੀਤਾ, ਨਾ ਕੋਈ ਬੁਰੇ ਦੀ ਕੋਈ ਗੱਲ ਕੀਤੀ ਜਾਂਦੀ ਹੈ, ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ, ਸੰਸਾਰ ਦੀ ਸ੍ਰਿਸ਼ਟੀ ਦੀ ਗੱਲ ਹੁੰਦੀ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਪੂਰੇ ਜਗਤ ਦੀ ਗੱਲ ਹੁੰਦੀ ਹੈ, ਪੂਰੀ ਸ੍ਰਿਸ਼ਟੀ ਦੀ ਗੱਲ ਹੁੰਦੀ ਹੈ। ਪਰ ਰਾਜਾ ਭੀਮ ਚੰਦ ਨੇ ਜਾਣ ਬੁੱਝ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਵੈਰ ਕਮਾਇਆ ਔਰ ਵੈਰ ਕਮਾ ਕੇ ਮਰਵਾਏ। ਸਾਡੇ ਸਾਥੀ ਭੈਣ ਭਰਾ ਜਿੰਨੇ ਵੀ ਨੇ ਇਹ ਸਭ ਇਹਨੇ ਮਰਵਾ ਦਿੱਤੇ ਹਨ।
1: ਅਚਲਨ ਕੋ ਨਰ ਰਹਿਣ ਨਾ ਪਾਏ।
0: ਤੇ ਲੱਗਦਾ ਵੀ ਹੁਣ ਜਿੰਨੇ ਅਸੀਂ ਆਏ ਆ ਕੋਈ ਇਹਨਾਂ ਵਿੱਚੋਂ ਰਹਿ ਨਹੀਂ ਪਾਏਗਾ, ਬਚੇਗਾ ਨਹੀਂ। ਜਿੰਨੇ ਮਾਰੇ ਗਏ ਨੇ ਔਰ ਜਿੰਨੇ ਜ਼ਖਮੀ ਨੇ ਉਹਨਾਂ ਵੱਲ ਦੇਖ ਕੇ ਲੱਗਦਾ ਨਹੀਂ ਵੀ ਜੇ ਅਗਲੇ ਦਿਨ ਲੜਾਈ ਹੋਈ, ਅਗਲੇ ਦਿਨ ਜੰਗ ਹੋਈ ਤੇ ਕੋਈ ਜਿਉਂਦਾ ਵਾਪਸ ਨਹੀਂ ਜਾਵੇਗਾ।
1: ਸਰਬ ਲੜਾਏ ਆਪ ਰਹਿ ਪਾਸ਼ੇ।
0: ਦੇਖੋ ਸਿਪਾਹੀ ਗੱਲ ਕਰਦੇ ਆ, ਰਾਜਾ ਇਹ ਜਿਹੜੇ ਬਾਈ ਧਾਰ ਦੇ ਰਾਜੇ ਆ ਵੀ ਚੰਗੇ ਰਾਜੇ ਨੇ, ਸਾਨੂੰ ਅੱਗੇ ਹੋ ਕੇ ਲੜਾ ਰਹੇ ਨੇ, ਆਪ ਰਹਿ ਪਿੱਛੇ, ਆਪ ਪਿੱਛੇ ਆ ਜਿਹਦੇ ਕਾਰਨ ਕਰਕੇ ਇਹ ਜੰਗ ਸ਼ੁਰੂ ਹੋਈ ਹੈ। ਰਾਜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਜੀ ਨਾਲ ਵੈਰ ਕਮਾਉਂਦਾ ਹੈ, ਉਹ ਆਪ ਤੇ ਪਿੱਛੇ ਖਲੋ ਜਾਂਦਾ ਜਾ ਕੇ ਤੇ ਸਾਨੂੰ ਅੱਗੇ ਲੜਨ ਵਾਸਤੇ ਭੇਜ ਦਿੰਦਾ ਹੈ, ਜੋ ਇਹ ਹਾਲਤ ਸਾਡੀ ਹੋਈ ਹੈ।
1: ਬੇਦਵਾ ਗਿਰ ਪ੍ਰਿਯਨ ਕੋ ਵਾਸ਼ੈ।
0: ਆਪਸ ਵਿੱਚ ਸਿਪਾਹੀ ਗੱਲਾਂ ਕਰਦੇ ਹੋਏ ਕਹਿੰਦੇ ਨੇ ਕਿੰਨੇ ਸਾਡੀਆਂ ਇਸਤਰੀਆਂ ਵਿਧਵਾ ਹੋ ਗਈਆਂ ਨੇ ਔਰ ਕਿੰਨੀਆਂ ਹੋਰ ਹੋ ਜਾਣਗੀਆਂ, ਕੋਈ ਗਿਣਤੀ ਨਹੀਂ ਹੈ।
1: ਗੁਰ ਕਹਿ ਕੰਮ ਤੇ ਹੋਏ ਨਾ ਕੋਈ।
0: ਹੁਣ ਦੇਖੋ ਸਿਪਾਹੀ ਬਾਈ ਧਾਰ ਦੇ ਰਾਜਿਆਂ ਨੂੰ ਮਾੜਾ ਕਹਿ ਰਹੇ ਨੇ, ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਕਰ ਰਹੇ ਨੇ, ਕਿਉਂਕਿ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਇਹ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਕਰ ਰਹੇ ਆ, ਕਹਿੰਦੇ ਗੁਰ ਕਹਿ ਕਮਤੀ ਹੋਏ ਨਾ ਕੋਈ। ਗੁਰੂ ਘਰ ਵਿੱਚ ਕਾਹਦੀ ਕਮੀ ਹੈ, ਗੁਰੂ ਘਰ ਵਿੱਚ ਕੋਈ ਕਮੀ ਨਹੀਂ ਹੈ।
1: ਚਾਹੁ ਦਿਸ ਤੇ ਗਨ ਸਿੱਖ ਹੋਏ ਸੋਈ।
0: ਚਾਰੇ ਪਾਸੇ ਤੋਂ ਉਹਨਾਂ ਦੇ ਦਰ ਤੇ ਸਿੱਖ ਬਣਨ ਲਈ ਲੋਕ ਆਉਂਦੇ ਦੇਖੇ ਨੇ, ਹਰ ਧਰਮ ਵਰਨ ਦੇ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਆਉਂਦੇ ਹਨ।
1: ਲੈ ਲੈ ਪਾਹੁਲ ਜੰਗ ਮਚਾਵੇ
0: ਔਰ ਖੰਡੇ ਦੀ ਪਾਹੁਲ ਲੈਂਦੇ ਆ, ਆਪ ਅੱਗੇ ਹੋ ਕੇ ਕਹਿੰਦੇ ਆ ਵੀ ਸਾਨੂੰ ਵੀ ਖੰਡੇ ਦੀ ਪਾਹੁਲ ਦਿਓ। ਔਰ ਦੇਖੋ ਕਿੰਨੀ ਦਲੇਰੀ ਨਾਲ ਬਹਾਦਰੀ ਦੇ ਨਾਲ ਇਹ ਜੰਗ ਕਰਦੇ ਹਨ।
1: ਨੈ ਦਰ ਮਹਾ ਗੁਰ ਤੇ ਪਾਵੇ
0: ਔਰ ਇਹ ਕੋਈ ਜਿਹੜੇ ਸੂਰਮੇ ਸ਼ਹੀਦ ਹੋ ਰਹੇ ਨੇ ਇਹਨਾਂ ਦੇ ਜਾਂ ਲੜ ਰਹੇ ਨੇ ਮੈਦਾਨ ਦੇ ਵਿੱਚ ਆ ਕੇ, ਇਹ ਗੁਰੂ ਮਹਾਰਾਜ ਕੋਲੋਂ ਕੀ ਮੰਗਦੇ ਆ? ਕੁਛ ਨਹੀਂ, ਕਿਉਂਕਿ ਗੁਰੂ ਮਹਾਰਾਜ ਇਹਨਾਂ ਨੂੰ ਰਜਾ ਕੇ ਹੀ ਇੰਨਾ ਰੱਖਦੇ ਆ ਵੀ ਗੁਰੂ ਸਾਹਿਬ ਕੋਲ ਕੁਛ ਮੰਗਣ ਦੀ ਲੋੜ ਨਾ ਪਵੇ। ਸਾਡਾ ਜਿਹੜਾ ਸਿੱਖ ਰਾਜ ਸੀ ਨਾ, ਬੜੀ ਅਮੀਰੀ ਵਾਲਾ ਸੀ ਅਤੇ ਅੱਜ ਦੇ ਹਾਲਾਤ ਤੁਸੀਂ ਦੇਖ ਲਓ ਕਿੱਦਾਂ ਦੇ ਬਣ ਚੁੱਕੇ ਆ। ਮਹਾਰਾਜਾ ਰਣਜੀਤ ਸਿੰਘ ਨੂੰ ਆਪਾਂ ਕਿਉਂ ਯਾਦ ਕਰਦੇ ਹਾਂ? ਉਸ ਸ਼ੇਰੇ ਪੰਜਾਬ ਨੂੰ ਆਪਾਂ ਕਿਉਂ ਯਾਦ ਕਰਦੇ ਹਾਂ? ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਵਰ ਨੋ ਨਿਹਾਲ ਸਿੰਘ ਦਾ ਜਨਮ ਦਿਨ ਸੀ, ਕਵਰ ਨੋ ਨਿਹਾਲ ਸਿੰਘ ਦਾ, ਅਤੇ ਸਾਰਿਆਂ ਨੂੰ ਸੱਦਾ ਦਿੱਤਾ ਗਿਆ, ਸਾਰਿਆਂ ਨੂੰ। ਹੁਣ ਰਾਜੇ ਮਹਾਰਾਜਿਆਂ ਦੇ ਘਰ ਜਦੋਂ ਜਨਮ ਦਿਨ ਹੁੰਦੇ ਆ ਅਤੇ ਜਿੰਨੇ ਆਏ ਹੁੰਦੇ ਆ ਉਹਨਾਂ ਨੂੰ ਜਾਣ ਲੱਗਿਆਂ ਗਿਫਟ ਦਿੱਤਾ ਜਾਂਦਾ, ਜਦੋਂ ਜਾਂਦੇ ਆ ਨਾ ਉਹਨਾਂ ਨੂੰ ਤੋਹਫੇ ਦਿੱਤੇ ਜਾਂਦੇ ਆ। ਹੁਣ ਜਿੰਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਆਏ ਕਬਰ ਨੋ ਨਿਹਾਲ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ, ਉਹਨਾਂ ਨੂੰ ਬਾਹਰ ਜਦੋਂ ਵਾਪਸ ਗਏ ਤਾਂ ਉਹਨਾਂ ਨੂੰ ਮੋਹਰਾਂ, ਸੋਨੇ ਦੀਆਂ ਮੋਹਰਾਂ ਭਰ ਭਰ ਕੇ ਦਿੱਤੀਆਂ ਗਈਆਂ। ਇੱਕ ਸੁਣ ਰਿਹਾ ਸੀ ਕਹਿੰਦੇ ਸੋਨੇ ਦੀਆਂ ਮੋਹਰਾਂ ਔਰ 6-6 ਮਹੀਨੇ ਦਾ ਰਾਸ਼ਨ ਵੀ ਭਰ ਕੇ ਉਹਨਾਂ ਨੂੰ ਦਿੱਤਾ ਗਿਆ ਕਿ ਤੁਸੀਂ ਕਬਰ ਨੌ ਨਿਹਾਲ ਦੇ ਜਨਮ 'ਤੇ ਆਏ ਹੋ ਅਤੇ ਤੁਹਾਨੂੰ ਕੋਈ ਕਮੀ ਨਹੀਂ ਰਹਿਣੀ ਚਾਹੀਦੀ, ਕਿਸੇ ਪ੍ਰਕਾਰ ਦੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣੀ ਚਾਹੀਦੀ। ਉਹ ਕੈਸਾ ਅਮੀਰੀ ਵਿਰਸਾ ਸੀ, ਪਰ ਸਮੇਂ ਦੇ ਹਾਲਾਤ ਬਦਲਦੇ ਗਏ ਅਤੇ ਅੱਜ ਹਾਲਾਤ ਦੇਖ ਲਓ ਕਿਸ ਤਰ੍ਹਾਂ, ਪੰਜਾਬ 'ਤੇ ਉਹੀ ਹੈ, ਪੰਜਾਬ ਦੀ ਧਰਤੀ 'ਤੇ ਉਹੀ ਹੈ, ਪਰ ਕੀ ਕੁਛ ਬਦਲ ਗਿਆ। ਇਸ ਲਈ ਅਸੀਂ ਯਾਦ ਕਰਦੇ ਹਾਂ ਉਸ ਸ਼ੇਰੇ ਪੰਜਾਬ ਨੂੰ ਜਿਹਨੇ ਆਪਣੀ ਪ੍ਰਜਾ ਦਾ ਧਿਆਨ ਜਿਹੜਾ ਸੀ ਉਹ ਬਾਖੂਬੀ ਰੱਖਿਆ। ਹੁਣ ਉਹ ਸਿਪਾਹੀ ਕਹਿ ਰਹੇ ਨੇ, ਬਾਈ ਧਾਰ ਦੇ ਰਾਜੇ ਕਹਿੰਦੇ ਨੇ, ਗੁਰੂ ਮਹਾਰਾਜ ਦੇ ਕੋਲ ਜਿੰਨੇ ਵੀ ਆਉਂਦੇ ਆ ਖੰਡੇ ਦੀ ਪੌਲ ਲੈਂਦੇ ਨੇ ਔਰ ਮੰਗ ਕੇ ਲੈਂਦੇ ਆ ਵੀ ਸਾਨੂੰ ਵੀ ਮਹਾਰਾਜ ਖੰਡੇ ਦੀ ਪੌਲ ਦਿਓ, ਅਸੀਂ ਵੀ ਇਸ ਖਾਲਸੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ, ਅਸੀਂ ਵੀ ਜਿਹੜਾ ਤੁਹਾਡਾ ਸਾਜਿਆ ਖਾਲਸਾ ਹੈ ਅਸੀਂ ਵੀ ਉਹਨਾਂ ਦੇ ਵਾਂਗ ਦਿਸਣਾ ਬਣਨਾ ਚਾਹੁੰਦੇ ਹਾਂ। ਔਰ ਉਹ ਆ ਕੇ ਕਿੰਨੀ ਦਲੇਰੀ ਨਾਲ ਬਹਾਦਰੀ ਨਾਲ ਇਸ ਮੈਦਾਨ ਦੇ ਵਿੱਚ ਸਾਡੇ ਨਾਲ ਜੂਝਦੇ ਹਨ।
1: ਕਹਾ ਰੀਸ ਪ੍ਰਭ ਕੀ ਇਹ ਕਰੇ,
0: ਕਹਿੰਦੇ ਇਹ ਜਿਹੜੇ ਬਾਈ ਧਾਰ ਦੇ, ਹੁਣ ਗੱਲ ਨੋਟ ਕਰਿਓ ਵੀ ਕਹਿ ਕੌਣ ਰਿਹਾ ਹੈ, ਜਿਹੜਾ ਪੁਆਇੰਟ ਨੋਟ ਕਰਨਾ ਉਹ ਕਹਿ ਕੌਣ ਰਿਹਾ, ਜਿਹੜੇ ਬਾਈ ਧਾਰ ਦੇ ਰਾਜੇ ਦੇ ਸਿਪਾਹੀ ਨੇ ਉਹ ਆਪਸ ਵਿੱਚ ਗੱਲਾਂ ਕਰ ਰਹੇ ਨੇ। ਪਤਾ ਕੀ ਕਹਿੰਦੇ ਆ, ਕਹਿੰਦੇ ਇਹ ਸਾਡੇ ਵਾਲੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕਿੱਥੋਂ ਕਰ ਲੈਣਗੇ, ਇਹ ਬਾਈ ਧਾਰ ਦੇ ਰਾਜੇ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕਿੱਥੋਂ ਕਰ ਲੈਣਗੇ। ਇਹ ਅਖਾਉਂਦੇ ਨਹੀਂ ਕਿ ਅਸੀਂ ਰਿਆਸਤਾਂ ਦੇ ਮਾਲਕ ਹਾਂ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਇਹ ਨਹੀਂ ਕਰ ਸਕਣਗੇ।
1: ਨਾਹਕ ਕਰ ਵਿਰੋਧ ਲੜ ਪਰੇ,
0: ਬਸ ਬਿਨਾਂ ਵਜ੍ਹਾ ਹੀ ਵਿਰੋਧ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ, ਬਿਨਾਂ ਵਜ੍ਹਾ ਹੀ ਲੜ ਰਹੇ ਨੇ, ਬਿਨਾਂ ਵਜ੍ਹਾ ਅੰਦਰ ਜਿਹੜੀ ਈਰਖਾ ਅੰਦਰ ਜਿਹੜੀ ਨਫ਼ਰਤ ਭਰੀ ਹੁੰਦੀ ਆ ਨਾ ਉਹ ਵਜ੍ਹਾ ਨਹੀਂ ਦੇਖਦੀ, ਉਹ ਬਿਨਾਂ ਵਜ੍ਹਾ ਹੀ ਲੜਾਈ ਝਗੜੇ ਸ਼ੁਰੂ ਹੁੰਦੇ ਆ। ਜਿਹੜੀ ਅੰਦਰ ਨਫ਼ਰਤ ਹੈ ਈਰਖਾ ਹੈ ਹੰਕਾਰ ਜਦੋਂ ਅੰਦਰ ਭਰਿਆ ਹੋਵੇ। ਹੁਣ ਉਹ ਸਿਪਾਹੀ ਕਹਿੰਦੇ ਨੇ ਇਹ ਵੈਰ ਵਿਰੋਧ ਇਸੇ ਲਈ ਗੁਰੂ ਮਹਾਰਾਜ ਨਾਲ ਵਧਿਆ ਕਿ ਸਾਡੇ ਜਿਹੜੇ ਰਾਜੇ ਨੇ ਇਹ ਅਹੰਕਾਰ ਦੇ ਨਾਲ ਭਰੇ ਹਨ।
1: ਪ੍ਰਜਾ ਸਹਿਨ ਕੋ ਕਿਸ ਬਿਨਸਾ,
0: ਉਧਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਖਾਲਸੇ ਦਾ ਪੂਰਾ ਧਿਆਨ ਰੱਖਦੇ ਆ, ਆਪਣੇ ਸੰਤ ਸਿਪਾਹੀ ਦਾ ਪੂਰਾ ਧਿਆਨ ਰੱਖਦੇ ਆ, ਤੇ ਇੱਧਰ ਸਾਡੇ ਵਾਲੇ ਦੇਖ ਲਓ ਸਹਿਨ ਕੀਨਸ ਬਿਨਸਾ, ਕਿੰਨੀ ਸੈਨਾ ਮਰਵਾ ਦਿੱਤੀ, ਕਿੰਨੇ ਜ਼ਖਮੀ ਹੋਏ ਪਏ ਆ, ਕਿੰਨਿਆਂ ਦੇ ਘਰ ਜਿਹੜੇ ਨੇ ਉਹ ਇਸਤਰੀਆਂ ਵਿਧਵਾ ਹੋ ਚੁੱਕੀਆਂ ਨੇ, ਬੱਚੇ ਅਨਾਥ ਹੋ ਚੁੱਕੇ ਨੇ। ਇੱਧਰ ਜੇ ਅਸੀਂ ਆਪਣੇ ਵਾਲਾ ਪਾਸਾ ਦੇਖੀਏ ਤੇ ਪ੍ਰਜਾ ਸੈਨਿਕੋ ਕੀਅਸ ਬਿਨਾਸਾ, ਇਹਨੇ ਤੇ ਪ੍ਰਜਾ ਵੀ ਨਾਸ਼ ਕਰ ਦਿੱਤੀ ਤੇ ਆਪਣੇ ਸਿਪਾਹੀਆਂ ਦਾ ਵੀ ਨਾਸ਼ ਜਿਹੜਾ ਉਹ ਕਰ ਦਿੱਤਾ।
1: ਉਪਜਿਓ ਬੰਸ ਬੰਸ ਮਹਿ ਬਾਸਾ,
0: ਇਹ ਜਿਹੜਾ ਰਾਜਾ ਭੀਮ ਚੰਦ ਕਹਿਲੂਰੀ ਰਾਜਾ ਆਪਣੀ ਬੰਸ਼ ਦੇ ਵਿੱਚ ਪੈਦਾ ਤੇ ਹੋਇਆ ਪਰ ਹੈ ਉਹ ਬਾਂਸ ਦੀ ਤਰ੍ਹਾਂ। ਕਹਿੰਦੇ ਨੇ ਬੰਸ਼ ਤੇ ਬਾਂਸਾ, ਆਪਣੀ ਕੁੱਲ ਵਿੱਚ ਪੈਦਾ ਤੇ ਹੋਇਆ ਪਰ ਆਪਣੀ ਕੁੱਲ ਦਾ ਨਾਸ਼ ਕਰਨ ਲਈ ਬਾਂਸ ਦੀ ਤਰ੍ਹਾਂ। ਬਾਂਸ ਕੀ ਹੁੰਦਾ, ਅੰਦਰੋਂ ਖਾਲੀ ਹੁੰਦਾ, ਉਹ ਝੁਕਦਾ ਨਹੀਂ ਹੈ, ਅੰਦਰੋਂ ਖਾਲੀ ਹੈ, ਆਕੜਿਆ ਹੁੰਦਾ, ਤੇ ਜਦੋਂ ਬਾਂਸ ਆਪਸ ਵਿੱਚ ਟਕਰਾਉਂਦੇ ਆ ਤੇ ਕੀ ਹੁੰਦਾ, ਪੂਰੇ ਦਾ ਪੂਰਾ ਜੰਗਲ ਸੜ ਕੇ ਸਵਾਹ ਹੋ ਜਾਂਦਾ ਹੈ। ਕਿਉਂਕਿ ਜਿਹੜੀ ਜੰਗਲ ਦੀ ਅੱਗ ਹੈ ਉਹ ਕਿਵੇਂ ਲੱਗਦੀ ਹੈ, ਬਾਂਸ ਆਪਸ ਵਿੱਚ ਟਕਰਾਉਂਦੇ ਆ ਉਹਦੇ ਵਿੱਚੋਂ ਅੱਗ ਪੈਦਾ ਹੁੰਦੀ ਹੈ ਤੇ ਉਹ ਆਪ ਵੀ ਸੜ ਜਾਂਦਾ, ਦੂਜਿਆਂ ਨੂੰ ਵੀ ਸੜ ਦਿੰਦਾ, ਅੰਦਰੋਂ ਖੋਖਲਾ ਹੁੰਦਾ, ਖਾਲੀ ਹੁੰਦਾ। ਜਿਨ੍ਹਾਂ ਦੇ ਅੰਦਰ ਰਸ ਨਹੀਂ ਭਰਿਆ ਹੁੰਦਾ ਉਹ ਆਪ ਵੀ ਸੜਦੇ ਆ ਤੇ ਦੂਜਿਆਂ ਨੂੰ ਵੀ ਸੜਦੇ ਆ। ਜਿਨ੍ਹਾਂ ਦਾ ਅੰਦਰ ਭਾਂਡਾ ਖਾਲੀ ਹੋਵੇ ਉਹ ਫਿਰ ਕੀ ਹੁੰਦਾ, ਉਹ ਖੜਕਦਾ ਹੈ, ਉਹ ਸ਼ੋਰ ਕਰਦਾ। ਇੱਥੇ ਸਿਪਾਹੀ ਕਹਿ ਰਹੇ ਨੇ, ਕਹਿੰਦੇ ਦੇਖੋ ਕਿੱਦਾਂ ਇਹ ਬੰਸ਼ ਵਿੱਚ ਪੈਦਾ ਹੋਇਆ ਪਰ ਹੈ ਬਾਂਸ ਦੀ ਤਰ੍ਹਾਂ, ਅੰਦਰ ਇਹਦੇ ਕੱਖ ਨਹੀਂ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਾਰ ਬਾਰ ਟਕਰਾਉਣਾ ਚਾਹੁੰਦਾ ਹੈ।
1: ਇਮ ਰੋਵਤ ਅਰ ਕਰਤ ਵਿਰਲਾਪਾ,
0: ਪਰ ਗੱਲਾਂ ਨੇ ਵੀ ਇਹ ਗੱਲਾਂ ਹੀ ਕਰਨ ਵਾਲੇ ਨੇ, ਰਾਜਿਆਂ ਅੱਗੇ ਬੋਲ ਨਹੀਂ ਸਕਦੇ, ਉਹਨਾਂ ਅੱਗੇ ਇਹਨਾਂ ਦੀ ਚੱਲਣੀ ਨਹੀਂ, ਇਹ ਸਿਰਫ ਵਿਰਲਾਪ ਕਰ ਸਕਦੇ ਆ ਆਪਸ ਦੇ ਵਿੱਚ ਬੈਠ ਕੇ। ਹੁਣ ਦੇਖੋ ਸਰਕਾਰਾਂ ਭਾਵੇਂ ਜਿੱਦਾਂ ਦੀ ਮਰਜ਼ੀ ਹੋਣ, ਤੁਸੀਂ ਦੇਖੋ ਗਲੀ ਮਹੱਲੇ ਚਲੇ ਜਾਓ ਆਪਸ ਵਿੱਚ 2, 4, 10 ਜਣੇ ਗੱਲਾਂ ਹੀ ਕਰਦੇ ਹੁੰਦੇ ਆ, ਸਿਰਫ ਗੱਲਾਂ ਹੀ ਕਰ ਸਕਦੇ ਹਾਂ, ਆਪਾਂ ਕੁਛ ਨਹੀਂ ਕਰ ਸਕਦੇ। ਹੁਣ ਇਹ ਸਿਪਾਹੀ ਆਪਸ ਵਿੱਚ ਗੱਲਾਂ ਕਰ ਰਹੇ ਨੇ, ਵਿਰਲਾਪ ਕਰ ਰਹੇ ਨੇ, ਪਰ ਹੁਣ ਉਹਨਾਂ ਰਾਜਿਆਂ ਅੱਗੇ ਬੋਲੇ ਕੌਣ, ਉਹਨਾਂ ਨੂੰ ਕੌਣ ਆਖੇ ਵੀ ਤੁਸੀਂ ਇੱਦਾਂ ਨਹੀਂ ਇੱਦਾਂ ਕਰੋ। ਉਹ ਅਹੰਕਾਰ ਦੇ ਨਾਲ ਭਰੇ ਨੇ। ਇਮ ਰੋਵਤ ਅਰ ਕਰਤ ਬਿਰਲਾਪਾ, ਇਸ ਤਰ੍ਹਾਂ ਸਿਪਾਹੀ ਰੋ ਰਹੇ ਨੇ, ਇਹਨਾਂ ਦੀ ਹਿੰਮਤ ਨਹੀਂ ਹੈ ਕਿ ਰਾਜੇ ਅੱਗੇ ਆ ਕੇ ਬੋਲ ਸਕਣ, ਆਪਸ ਵਿੱਚ ਹੀ ਬੋਲ ਕੇ ਵਿਰਲਾਪ ਕਰਦੇ ਹਨ।
1: ਜਾਗਤ ਰਹੇ ਧਰੇ ਡਰ ਆਪਾ,
0: ਕਿਉਂਕਿ ਡਰ ਬੈਠਾ ਹੋਇਆ ਉਹ ਰਾਜਿਆਂ ਦਾ, ਉਸ ਰਾਜਿਆਂ ਦੇ ਡਰ, ਬਾਈ ਧਾਰ ਦੇ ਜਿਹੜੇ ਸਿਪਾਹੀ ਨੇ ਉਹਨਾਂ ਦੇ ਰਾਜਿਆਂ ਦਾ ਡਰ ਅੰਦਰ ਇਹਨਾਂ ਦੇ ਬੈਠਾ ਹੈ।
1: ਕੋਕ ਖਾਨ ਪਾਨ ਕਰ ਸੋਵਾ,
0: ਇਸ ਲਈ ਕਿਸੇ ਕਿਸੇ ਨੇ ਤੇ ਭੋਜਨ ਜਿਹੜਾ ਸੀ ਬਣਿਆ ਉਹ ਖਾ ਲਿਆ ਤੇ ਕਈਆਂ ਨੇ ਭੋਜਨ ਨਾ ਖਾਧਾ।
1: ਆਪਰ ਸਕਲ ਹੂੰ ਸੰਕਟ ਜੋਵਾ,
0: ਉਹ ਦੇਖ ਰਹੇ ਨੇ ਕਿ ਕੱਲ ਜਿਹੜਾ ਦਿਨ ਚੜ੍ਹਨਾ ਹੈ ਪਤਾ ਨਹੀਂ ਕਿੱਡਾ ਵੱਡਾ ਸੰਕਟ ਆਏਗਾ। ਜੇ ਅੱਜ ਜਿਹੜੀ ਲੜਾਈ ਹੋਈ ਹੈ ਇਹਦੇ ਵਿੱਚ ਇੰਨਾ ਭਾਰੀ ਨੁਕਸਾਨ ਹੋ ਗਿਆ ਸਾਡਾ, ਤੇ ਕੱਲ੍ਹ ਕੀ ਹੋਏਗਾ। ਇਸ ਤਰ੍ਹਾਂ ਉਹਨਾਂ ਨੂੰ ਇੱਕ ਚਿੰਤਾ ਵੀ ਜਿਹੜੀ ਅੰਦਰ ਸਤਾਉਂਦੀ ਹੈ।
1: ਰਜਨੀ ਕਰੀ ਬਤੀਤ ਦੁਖਾਰੇ,
0: ਦੁਖਾਰੇ ਇਹਨਾਂ ਦੁਖਿਆਰਿਆਂ ਨੇ, ਸਿਪਾਹੀਆਂ ਨੇ। ਰਜਨੀ ਰਾਤ, ਕਰੀ ਬਤੀਤ ਰਾਤ, ਫਿਰ ਇੱਦਾਂ ਕਈ ਸੋਚਾਂ 'ਚ ਹੀ ਬਿਤਾ ਰਹੇ ਨੇ, ਕੁਝ ਜਿਹੜਾ ਭੋਜਨ ਖਾ ਕੇ ਸੌ ਗਏ ਹਨ।
1: ਬੈਠੇ ਜਾਗਤ ਭਈ ਸਕਾਰੇ,
0: ਕਈ ਜਾਗਦੇ ਨੇ, ਜਾਗ ਰਹੇ ਨੇ ਇਸ ਕਰਕੇ ਕਿ ਕੱਲ ਪਤਾ ਨਹੀਂ ਕੀ ਹੋਵੇਗਾ।
1: ਸੋਚ ਸਨਾਨ ਖਾਲਸੇ ਠਾਨੀ,
0: ਉਧਰ ਕਹਿੰਦੇ ਰਾਤ ਜਿਹੜੀ ਸੀ ਬਤੀਤ ਹੋਈ, ਗੁਰੂ ਕਾ ਖਾਲਸਾ ਆਰਾਮ ਨਾਲ ਰੱਬੀ ਬਾਣੀ ਦਾ ਪਾਠ ਕਰਕੇ, ਲੰਗਰ ਪ੍ਰਸ਼ਾਦਾ ਛਕ ਕੇ ਸੋਹਲੇ ਦੀ ਬਾਣੀ ਦਾ ਪਾਠ ਕਰਕੇ ਆਰਾਮ ਕਰਦਾ ਹੈ। ਔਰ ਫਿਰ ਅੰਮ੍ਰਿਤ ਵੇਲਾ ਜਦੋਂ ਹੁੰਦਾ ਹੈ ਤੇ ਸੋਚ ਇਸ਼ਨਾਨ ਖਾਲਸੇ ਠਾਨੀ, ਉਹ ਫਿਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ, ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਇਸ਼ਨਾਨ ਕਰਦੇ ਹਨ।
1: ਉੱਚੀ ਧੁਨ ਤੇ ਪਾਠ ਗੁਰਬਾਣੀ,
0: ਔਰ ਉੱਚੀ ਧੁਨ ਤੇ ਗੁਰਬਾਣੀ ਦਾ ਪਾਠ ਕਰਦੇ ਆ। ਉੱਚੀ ਧੁਨ ਤੇ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ, ਖਿੜੇ ਹੋਏ ਆ। ਸਾਨੂੰ ਮਹਾਰਾਜ ਨੇ ਗੁਰਬਾਣੀਓ ਹੀ ਇੰਨੀ ਵੱਡੀ ਬਖਸ਼ਿਸ਼ ਵਾਲੀ ਇਹ ਦਾਤ ਦੇ ਦਿੱਤੀ ਹੈ ਕਿ ਤੇਰੀ ਜ਼ਿੰਦਗੀ 'ਚ ਦੁੱਖ ਆਵੇ, ਸੁੱਖ ਆਵੇ, ਖੁਸ਼ੀ ਆਵੇ, ਗਮ ਆਵੇ, ਤੂੰ ਰੋਜ਼ ਉੱਠ ਕੇ ਜਦੋਂ ਅੰਮ੍ਰਿਤ ਵੇਲੇ ਬਾਣੀ ਦਾ ਅਭਿਆਸ ਕਰੇ ਅਤੇ ਤੂੰ ਉਸ ਮਾਲਕ 'ਤੇ ਭਰੋਸਾ ਰੱਖੇ, ਫਿਰ ਤੇਰਾ ਮਨ ਡਾਵਾਂਡੋਲ ਨਹੀਂ ਹੋਏਗਾ। ਇਸ ਵਾਸਤੇ ਕਹਿੰਦੇ ਅੰਮ੍ਰਿਤ ਵੇਲੇ ਫਿਰ ਉੱਚੀ ਧੁਨ 'ਤੇ ਪਾਠ ਗੁਰਬਾਣੀ, ਉੱਚੀ ਧੁਨ ਨਾਲ ਉੱਚੀ ਉੱਚੀ ਗੁਰਬਾਣੀ ਦਾ ਪਾਠ ਜਿਹੜਾ ਗੁਰੂ ਕਾ ਖਾਲਸਾ ਕਰਦਾ ਹੈ।
1: ਯਥਾ ਬਿਪੰਡ ਮੈਂ ਮਨ ਸਮੁਦਾਇਆ,
0: ਕਹਿੰਦੇ ਨੇ ਆਪਸ ਵਿੱਚ ਰਲ ਕੇ ਬਾਣੀ ਦਾ ਪਾਠ ਕਰਦੇ ਆ, ਉੱਧਰ ਜਿਹੜੇ ਉੱਠਦੇ ਆ ਉਹ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ। ਸਾਨੂੰ ਮਹਾਰਾਜ ਨੇ ਸ਼ਬਦ ਦੇਖੋ, ਆਪਾਂ ਤੁਹਾਨੂੰ ਯਾਦ ਵੀ ਹੈ, ਕਈ ਵਾਰੀ ਆਪਾਂ ਪੜ੍ਹਿਆ, ਮਹਾਰਾਜ ਕਹਿੰਦੇ ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਜਿਹੜਾ ਗੁਰੂ ਦਾ ਉਪਦੇਸ਼ ਹੈ ਤੂੰ ਉਹ ਦ੍ਰਿੜ ਕਰ ਲੈ। ਹੁਣ ਇੱਧਰ ਬੇਫਿਕਰ ਹੋ ਕੇ ਇਸ਼ਨਾਨ ਕਰਕੇ ਬਾਣੀ ਦਾ ਪਾਠ ਹੈ, ਉਧਰ ਜਿਹੜੀ ਆ ਉਹ ਚਿੰਤਾ ਦੇ ਵਿੱਚ ਸੁੱਤੇ ਨੇ, ਚਿੰਤਾ 'ਚ ਹੀ ਉੱਠੇ ਹਨ।
1: ਵੇਦ ਘੋਰ ਕੋ ਪਠ ਤੇ ਉਡਾਇਆ,
0: ਕਹਿੰਦੇ ਨੇ ਜਿਵੇਂ ਬੜਾ ਅੰਮ੍ਰਿਤ ਵੇਲੇ ਛਿਮ ਛਿਮ ਵਰਸੈ, ਅੰਮ੍ਰਿਤ ਧਾਰਾ, ਇੱਕ ਅੰਮ੍ਰਿਤ ਵੇਲਾ ਔਰ ਇੱਕ ਅੰਮ੍ਰਿਤ ਧਾਰਾ, ਗੁਰਬਾਣੀ ਦਾ ਅੰਮ੍ਰਿਤ ਜਿਹੜਾ ਹੈ ਉਹ ਵਰਸਦਾ ਹੈ।
1: ਆਸਾ ਬਾਹਰ ਰਬਾਬੀ ਗਾਵੇ,
0: ਫਿਰ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ ਹੈ, ਔਰ ਆਸਾ ਕੀ ਵਾਰ ਦਾ ਕੀਰਤਨ ਰਬਾਬੀ ਜਿਹੜੇ ਰਬਾਬ ਦੇ ਨਾਲ ਕੀਰਤਨ ਕਰਦੇ ਆ ਉਹ ਆ ਜਾਂਦੇ ਨੇ, ਫਿਰ ਆਸਾ ਕੀ ਵਾਰ ਦੀ ਬਾਣੀ ਆਰੰਭ ਹੁੰਦੀ ਹੈ।
1: ਮਧੁਰ ਮਿਰਦੰਗ ਰਬਾਬ ਵਜਾਵੇ,
0: ਮਿੱਠੀ ਮਿੱਠੀ ਧੁਨ ਦੇ ਵਿੱਚ, ਬੜੀ ਮਿੱਠੀ ਧੁਨ ਦੇ ਵਿੱਚ ਕਹਿੰਦੇ ਰਬਾਬ ਵੀ ਵੱਜਦੀਆਂ ਤੇ ਮਿਰਦੰਗ ਜਿਹੜਾ ਹੈ ਉਹ ਜਿਵੇਂ ਅੱਜ ਆਪਾਂ ਹਾਰਮੋਨੀਅਮ ਤੇ ਤਬਲਾ ਦੇਖਦੇ ਹਾਂ, ਮਰਦੰਗ ਤੇ ਰਬਾਬ ਦੇ ਸੁਮੇਲ ਨਾਲ ਮਧੁਰ, ਮਧੁਰ ਦਾ ਅਰਥ ਕੀ ਹੁੰਦਾ ਹੈ, ਮਿੱਠਾ ਮਿੱਠਾ ਕੀਰਤਨ, ਅਸਲ ਵਿੱਚ ਮਿੱਠਾ ਮਿੱਠਾ ਰਸ ਹੋਣਾ ਚਾਹੀਦਾ ਸੀ, ਪਰ ਮਾਫ ਕਰਨਾ ਅਸੀਂ ਵੀ ਉਹ ਜਿਵੇਂ ਅੱਜ ਕੱਲ੍ਹ ਦੇ ਗਾਣੇ ਆ, ਗੀਤ ਨੇ, ਸ਼ੋਰ ਸ਼ਰਾਬਾ, ਪਤਾ ਤਾਂ ਲੱਗਦਾ ਨਹੀਂ ਵੀ ਬੋਲਦੇ ਕੀ ਪਏ ਆ। ਜਿਹੜੇ ਅੱਜ ਅਸੀਂ ਦੇਖ ਰਹੇ ਹਾਂ ਕਿ ਧੁਨ ਉੱਚੀ ਇੰਨੀ ਹੁੰਦੀ ਹੈ, ਸ਼ੋਰ ਸ਼ਰਾਬਾ ਸਾਜਾਂ ਦਾ ਹੀ ਰੌਲਾ ਇੰਨਾ ਜ਼ਿਆਦਾ ਹੁੰਦਾ ਪਤਾ ਹੀ ਨਹੀਂ ਲੱਗਦਾ, ਪਰ ਸਾਡੇ ਅੱਜ ਕੀਰਤਨ ਦੀ ਸ਼ੈਲੀ ਵੀ ਕੁਝ ਇਸ ਤਰ੍ਹਾਂ ਦੀ ਬਣਦੀ ਜਾ ਰਹੀ ਹੈ। ਸਾਜਾਂ ਦਾ ਹੀ ਸ਼ੋਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਪਤਾ ਹੀ ਨਹੀਂ ਲੱਗਦਾ ਵੀ ਸ਼ਬਦ ਕਿਹੜਾ ਪੜਿਆ ਜਾ ਰਿਹਾ। ਮਾਫ਼ ਕਰਨਾ, ਕਈ ਥਾਵਾਂ 'ਤੇ ਇਸ ਤਰ੍ਹਾਂ ਲੱਗਦਾ ਹੈ ਕਿ ਸਾਜਾਂ ਦਾ ਹੀ ਸ਼ੋਰ ਇੰਨਾ ਜ਼ਿਆਦਾ ਹੁੰਦਾ ਹੈ। ਇੱਥੇ ਬਕਾਇਦਾ ਕਵੀ ਜੀ ਨੇ ਮਦਰ ਕਿਹਾ, ਮਦਰ ਮਤਲਬ ਮਿੱਠਾ ਮਿੱਠਾ, ਰਬਾਬ ਵੱਜ ਰਹੀ ਹੈ, ਮਰਦੰਗ ਵੱਜ ਰਿਹਾ ਹੈ, ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਹੈ। ਮਿੱਠੀ ਬਾਣੀ ਹੈ ਅਤੇ ਮਿੱਠੀ ਧੁੰਨ ਹੈ, ਰਸ ਆਪੇ ਜਿਹੜਾ ਉਹ ਬਣਨਾ ਹੈ, ਧੁੰਨ ਵੀ ਮਿੱਠੀ ਮਿੱਠੀ ਹੈ ਅਤੇ ਸ਼ਬਦ ਬਾਣੀ ਵੀ ਮਿੱਠੀ ਮਿੱਠੀ ਹੈ। ਉਹ ਮਿੱਠਾ ਰਸ ਜਿਹੜਾ ਅੰਮ੍ਰਿਤ ਵੇਲੇ ਬਣਿਆ ਹੈ,
1: ਰਾਗ ਰਾਗਨੀ ਸੁੰਦਰ ਨਾਨਾ,
0: ਔਰ ਉਹਦੇ ਵਿੱਚ ਕੀ ਹੈ, ਰਾਗ ਅਤੇ ਰਾਗਣੀਆਂ ਦੇ ਸਮੇਤ ਰੱਬੀ ਬਾਣੀ ਦਾ ਕੀਰਤਨ ਹੁੰਦਾ ਹੈ।
1: ਸੁਰ ਸਰ ਬਿਖਮ ਉਹ ਚ ਲੱਗ ਜਾਣਾ,
0: ਕਹਿੰਦੇ ਨੇ ਉਹ ਉਹਨਾਂ ਨੂੰ ਗਿਆਨ ਹੈ ਕਿ ਸੁਰ ਕਿੱਥੇ ਉੱਚੀ ਚਾਹੀਦੀ ਹੈ ਅਤੇ ਕਿੱਥੇ ਲਘੂ ਮਤਲਬ ਨੀਵੀਂ, ਕਿੱਥੇ ਸੁਰ ਨੀਵੀਂ ਚਾਹੀਦੀ ਆ, ਕਿੱਥੇ ਸੁਰ ਉੱਚੀ ਚਾਹੀਦੀ। ਇੰਨੇ ਪ੍ਰੇਮ ਨਾਲ ਭਿੱਜ ਕੇ ਰਾਗ ਰਾਗਣੀ ਸਮੇਤ ਗੁਰਬਾਣੀ ਦਾ ਕੀਰਤਨ ਕਰ ਰਹੇ ਤੇ ਸੁਣਨ ਵਾਲੇ ਸੁਣਦੇ ਹਨ।
1: ਪਰਮੇਸ਼ਵਰ ਕੀ ਸਿਫਤ ਬੇਸਾਲਾ,
0: ਫਿਰ ਪਰਮੇਸ਼ਵਰ ਦੀ ਸਿਫਤ ਵਿੱਚ ਜੁੜ ਜਾਂਦੇ ਆ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਵਿੱਚ ਜੁੜਦੇ ਹਨ।
1: ਸੁਖਦ ਲੋਕ ਦਵੈ ਸੁਨੈ ਰਸਾਲਾ,
0: ਇਹ ਜਿਹੜੀ ਗੁਰਬਾਣੀ ਹੈ ਇਹ ਸਾਨੂੰ ਸਮਝਾਉਣ ਵਾਸਤੇ ਦੀ ਹੈ, ਭੁੱਲੇ ਭਟਕਿਆਂ ਨੂੰ ਸਿੱਧੇ ਮਾਰਗ 'ਤੇ ਪਾਉਣ ਵਾਸਤੇ ਦੀ ਹੈ, ਔਰ ਇਹ ਗੁਰਬਾਣੀ ਨਿਰੋਲ ਅਕਾਲ ਪੁਰਖ ਦੀ ਉਸਤਤ ਕਰਨ ਵਾਸਤੇ ਵੀ ਹੈ। ਕਿਤੇ ਕਿਤੇ ਸਾਨੂੰ ਸਮਝਾਇਆ ਵੀ ਗਿਆ ਕਿ ਬੰਦਿਆਂ ਜਿਵੇਂ ਅੱਜ ਦਾ ਹੀ ਹੁਕਮ ਲੈ ਲਓ, ਮਨ ਰੇ ਕੌਣ ਕੁਮਤ ਤੈਂ ਲੀਨੀ। ਹੁਣ ਇੱਥੇ ਤਾਂ ਸਾਨੂੰ ਕਿਹਾ ਜਾ ਰਿਹਾ ਨਾ ਵੀ ਆਪਣੇ ਆਪਣੇ ਮਨ ਨੂੰ ਆਵਾਜ਼ ਦਿਓ, ਮਨਾ ਇਹ ਭੈੜੀ ਮਤ ਕਿੱਥੋਂ ਲੈ ਕੇ ਆ ਗਿਆ, ਇਹਦੇ ਨਾਲ ਰਸ ਨਹੀਂ ਤੇਰੇ ਅੰਦਰ ਬਣਨਾ। ਮਨ ਰੇ ਕੌਣ ਕੁਮਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਭਗਤੀ ਨਹੀਂ ਕੀਤੀ, ਬਾਕੀ ਸਾਰੇ ਕੰਮ ਕੀਤੇ ਤੂੰ, ਨਾਮ ਰਸ ਨਹੀਂ ਬਣਿਆ, ਹੋਰ ਸਾਰੇ ਰਸ ਤੇਰੇ ਜੀਵਨ 'ਚ ਬਣ ਗਏ, ਕੰਨਾਂ ਦਾ ਹੋਰ, ਅੱਖਾਂ ਦਾ ਹੋਰ, ਇੰਦਰੀਆਂ ਦਾ, ਇਸ ਜ਼ੁਬਾਨ ਦਾ ਰਸ। ਇਸ ਵਾਸਤੇ ਕਹਿੰਦੇ ਨੇ ਜਿਹੜਾ ਗੁਰਬਾਣੀ ਦਾ ਰਸ ਹੈ ਇਹ ਤੁਹਾਨੂੰ ਦੋ ਲੋਕਾਂ ਦਾ ਸੁੱਖ ਦੇਣ ਵਾਲਾ ਰਸ ਹੈ। ਗੁਰਬਾਣੀ ਗਾਵੈ ਭਾਈ ਉਹ ਸਫਲ ਸਦਾ, ਸੁੱਖਦਾਈ, ਇਹ ਸੁੱਖਦਾਈ ਬਾਣੀ ਹੈ। ਜਦੋਂ ਪ੍ਰੇਮ ਨਾਲ ਭਿੱਜ ਕੇ ਗੁਰਬਾਣੀ ਪੜ੍ਹਾਂਗੇ ਸੁਣਾਂਗੇ, ਸੁਖਤ ਲੋਕ ਦਵੈ ਸੁਣੈ ਰਸਾਲਾ, ਦੋਵਾਂ ਲੋਕਾਂ ਦੇ ਵਿੱਚ ਕਹਿੰਦੇ ਨੇ ਸੁੱਖ ਵੀ ਮਿਲੇਗਾ ਔਰ ਇਹਦਾ ਰਸ ਵੀ ਪ੍ਰਾਪਤ ਹੁੰਦਾ ਹੈ।
1: ਸਤਿਗੁਰ ਠਾਨੀ ਸੋਚ ਸੁਨਾਨਾ,
0: ਹੁਣ ਧਿਆਨ ਰੱਖਿਓ ਜਦੋਂ ਤੱਕ ਗੁਰਬਾਣੀ ਦਾ ਰਸ ਨਹੀਂ ਆਇਆ ਉਦੋਂ ਤੱਕ ਸਾਨੂੰ ਦੁਨਿਆਵੀ ਰਸ ਮਿੱਠੇ ਲੱਗਣੇ ਆ। ਜਦੋਂ ਤੁਹਾਨੂੰ ਗੁਰਬਾਣੀ ਦਾ ਰਸ ਆ ਗਿਆ ਫਿਰ ਪਤਾ ਲੱਗਣਾ ਨਾ ਵੀ ਉਹ ਸ਼ਬਦ ਦਾ ਰਸ ਕਿੰਨਾ ਮਿੱਠਾ ਹੈ। ਹਾਂ, ਜਦੋਂ ਪਤਾ ਲੱਗ ਗਿਆ ਜਾਂ ਚੱਖ ਲਿਆ ਫਿਰ ਆਪਾਂ, ਸਾਡੇ ਕੋਲ ਦੱਸਣ ਲਈ ਸ਼ਬਦ ਵੀ ਕੋਈ ਨਹੀਂ ਆਉਣਗੇ। ਬਾਬਾ ਫਰੀਦ ਸਾਹਿਬ ਜੀ ਦਾ ਜ਼ਿਕਰ ਆਪ ਜੀ ਨਾਲ ਬੜੀ ਵਾਰ ਕੀਤਾ, ਸ਼ੱਕਰ ਕਿੰਨੇ ਸਵਾਦ ਨਾਲ ਖਾਂਦੇ ਆ ਅਤੇ ਦੱਸਦੇ ਵੀ ਨੇ ਵੀ ਸ਼ੱਕਰ ਦਾ ਸਵਾਦ ਇੱਦਾਂ ਦਾ ਹੈ, ਪਰ ਇੱਕ ਦਿਨ ਕਹਿੰਦੇ ਆ ਵੀ ਨਹੀਂ, ਸ਼ੱਕਰ ਵੀ ਅੱਜ ਸਵਾਦ ਨਹੀਂ ਆਇਆ। ਸ਼ੱਕਰ ਵਿੱਚ ਉਹ ਸਵਾਦ ਨਹੀਂ ਹੈ ਜਿਹੜਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਸਵਾਦ ਹੈ। ਕਿਉਂ? ਕਿਉਂਕਿ ਜਿਹੜੀ ਮਿਠਾਸ ਉਹਦੇ ਵਿੱਚ ਹੈ ਉਹਦੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓਂ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁੱਧ। ਉਹ ਕਹਿੰਦੇ ਇਹਦੀ ਬਰਾਬਰੀ ਕਰ ਹੀ ਨਹੀਂ ਸਕਦੇ। ਇਸ ਵਾਸਤੇ ਗੁਰੂ ਕਾ ਖਾਲਸਾ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ, ਆਸਾ ਕੀ ਵਾਰ ਦੀ ਬਾਣੀ ਦਾ ਕੀਰਤਨ ਹੁੰਦਾ ਹੈ, ਭਿੱਜ ਕੇ ਸੁਣਦੇ ਆ, ਫਿਰ ਰਾਗ ਰਾਗਣੀਆਂ ਸਮੇਤ ਕੀਰਤਨ ਹੁੰਦਾ ਹੈ, ਔਰ ਸਤਿਗੁਰੂ ਮਹਾਰਾਜ ਜੀ ਵੀ ਅੰਮ੍ਰਿਤ ਵੇਲਾ ਸੰਭਾਲ ਇਸ਼ਨਾਨ ਕਰਕੇ
1: ਬੈਠੇ ਇੱਕ ਆਸਨ ਕਰ ਧਿਆਨਾ।
0: ਮਹਾਰਾਜ ਵੀ ਇੱਕ ਆਸਨ ਤੇ ਬੈਠੇ ਹੋਏ ਨੇ, ਭਾਵ ਜਿਵੇਂ ਬੈਠੇ ਆ ਮਹਾਰਾਜ ਉਸੇ ਤਰ੍ਹਾਂ ਹੀ ਅਡੋਲ ਹੋ ਕੇ, ਇੱਕ ਮਨ ਇੱਕ ਚਿੱਤ ਹੋ ਕੇ, ਧਿਆਨ ਲਾ ਕੇ, ਰੱਬੀ ਬਾਣੀ ਕੀਰਤਨ ਸੁਣਦੇ ਹਨ।
1: ਭਾਈ ਪ੍ਰਭਾਤ ਖਾਲਸਾ ਆਏ,
0: ਪ੍ਰਭਾਤ ਜਦੋਂ ਪੋਹ ਫੁੱਟਣ ਦਾ ਸਮਾਂ ਹਨੇਰਾ ਜਾ ਰਿਹਾ ਤੇ ਦਿਨ ਚੜ੍ਹ ਰਿਹਾ, ਉਹ ਸਮਾਂ ਆਇਆ ਹੈ।
1: ਮੈਠ ਦੀਵਾਨ ਮਹਾਨ ਲਗਾਏ,
0: ਹੁਣ ਦੀਵਾਨ ਜਿਹੜਾ ਉਹ ਆਸਾ ਕੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਹੁੰਦੀ ਹੈ, ਉਸ ਤੋਂ ਬਾਅਦ ਫਿਰ ਕਹਿੰਦੇ ਫਿਰ ਦੀਵਾਨ ਜਿਹੜਾ ਉਹ ਲੱਗਦਾ ਹੈ।
1: ਮਿਤਰੀ ਟਿਕਾਏ ਰੰਗ ਇੱਕ ਰਾਤੇ,
0: ਬਿਰਤੀ ਟਿਕਾਏ ਸੁਰਤ ਨੂੰ ਟਿਕਾ ਕੇ, ਤੇ ਗੱਲ ਤਾਂ ਸੁਰਤ ਦੀ ਟਿਕਣ ਦੀ ਹੈ। ਸ਼ਬਦ ਨੂੰ ਦੇਖੋ, ਆਪਾਂ ਸੂਈ ਵਿੱਚ ਧਾਗਾ ਪਾਉਣਾ ਹੋਵੇ ਤੇ ਨਜ਼ਰ ਹੋਵੇ ਕਮਜ਼ੋਰ ਤੇ ਕੀ ਧਾਗਾ ਪੈ ਜਾਏਗਾ। ਕੋਸ਼ਿਸ਼ ਕਰਦੇ ਰਹੋ, ਹਾਰ ਕੇ ਰੱਖ ਦਿੰਦੇ ਹਾਂ ਵੀ ਮੇਰੇ ਵੱਸ ਦੀ ਗੱਲ ਨਹੀਂ। ਕਈ ਨਿਤਨੇਮ ਛੱਡ ਦਿੰਦੇ ਆ, ਪਾਠ ਕਰਨਾ ਛੱਡ ਦਿੰਦੇ, ਕਹਿੰਦੇ ਸਾਡੇ ਵੱਸ ਦੀ ਗੱਲ ਨਹੀਂ ਹੈ, ਸਾਡੀ ਸੁਰਤ ਨਹੀਂ ਲੱਗਦੀ। ਜਦੋਂ ਪਾਠ ਕਰਨ ਲੱਗੋ ਹੋਰ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਆ। ਪਰ ਅਸੀਂ ਅਰਦਾਸ ਕਰੀਏ, ਨਾਲ ਬੇਨਤੀ ਕਰੀਏ ਤੇ ਕਿਰਪਾ ਆਪੇ ਹੀ ਮਾਲਕ ਨੇ ਕਰ ਦੇਣੀ ਹੈ। ਡੰਡੌਤ ਵੰਦਨ ਅਨਕ ਵਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰ ਉਹ ਨਾਮਦੇਵ ਜੀ ਵਾਲਾ ਨੁਕਤਾ ਆ ਜਾਏਗਾ, ਸੋ ਇਹਨੇ ਕਿ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਸ਼ਬਦ ਨੂੰ ਸੂਈ ਬਣਾ ਕੇ ਸੁਰਤ ਦਾ ਧਾਗਾ ਇੱਕ ਵਾਰੀ ਪਰੋ ਦਿਓ, ਫਿਰ ਚਿੱਤ ਆਪੇ ਹੀ ਲੱਗ ਜਾਣਾ। ਬਸ ਜਿੰਨਾ ਚਿਰ ਉਹ ਸੁਰਤ ਸ਼ਬਦ ਨਾਲ ਨਹੀਂ ਜੁੜਦੀ, ਉਨਾ ਚਿਰ ਇਹ ਮਨ ਡਾਵਾਂ ਡੋਲ ਹੁੰਦਾ ਰਹੇਗਾ। ਖੈਰ, ਸਤਿਗੁਰੂ ਮਹਾਰਾਜ ਜੀ ਬੈਠੇ ਆ ਇੱਕ ਬਿਰਤੀ ਟਿਕਾ ਕੇ, ਜਿੰਨੇ ਗੁਰੂ ਕੇ ਪਿਆਰੇ ਨੇ ਸਭ ਇੱਕ ਰਸ ਦੇ ਵਿੱਚ ਜੁੜੇ ਹੋਏ।

0: ਅੰਮ੍ਰਿਤ ਵੇਲਾ ਜੁੜੇ ਹੋਏ ਨੇ ਗੁਰਬਾਣੀ ਨਾਲ, ਕੀਰਤਨ ਨਾਲ, ਪਾਠ ਨਾਲ, ਸਿਮਰਨ ਨਾਲ। ਫਿਰ ਕਹਿੰਦੇ ਦਿਵਸ ਚੜਿਓ, ਫਿਰ ਦਿਨ ਚੜ੍ਹ ਆਇਆ, ਫਿਰ ਰਾਤ ਦਾ ਹਨੇਰਾ ਜਿਹੜਾ ਸੀ ਬਿਲਕੁਲ ਖਤਮ ਹੋ ਗਿਆ, ਸੂਰਜ ਦੀ ਟਿੱਕੀ ਜਿਹੜੀ ਨਿਕਲ ਆਈ, ਦਿਨ ਚੜ੍ਹ ਆਇਆ। ਜਿੰਨੇ ਜੁੜੇ ਹੋਏ ਸੀ ਗੁਰੂ ਮਹਾਰਾਜ ਦੇ ਸਮੇਤ, ਆਪਣੇ ਨੇਤਰ ਜਿਹੜੇ ਆ ਉਹ ਖੋਲਦੇ ਹਨ।
1: ਸ਼ਸਤਰ ਸੋ ਵਸਤਰ ਵਿਭੂਖਨ ਧਾਰੇ,
0: ਫਿਰ ਜਿਹੜੇ ਆ ਸ਼ਸਤਰ ਤੇ ਵਸਤਰ ਆਪਣੇ ਜਿਹੜੇ ਆ ਉਹ ਸਜਾਉਂਦੇ ਹਨ।
1: ਖੜਗ ਸਿਪਰ ਸਿੰਘਨ ਤਨ ਲਾਏ,
0: ਗੁਰੂ ਕਾ ਖਾਲਸਾ ਅਰਦਾਸ ਹੋਈ, ਜਦੋਂ ਦੀਵਾਨ ਦੀ ਸਮਾਪਤੀ ਹੋ ਗਈ, ਫਿਰ ਗੁਰੂ ਕਾ ਖਾਲਸਾ ਜਿਹੜਾ ਉਹ ਜੰਗ ਕਰਨ ਲਈ ਤਿਆਰੀ ਕਰਨ ਲੱਗ ਪਿਆ। ਕਹਿੰਦੇ ਨੇ ਗੁਰੂ ਕੇ ਖਾਲਸੇ ਨੇ ਖੜਗ ਤੇ ਸਿਪਰ, ਖੜਗ ਮਤਲਬ ਤਲਵਾਰ ਔਰ ਸਿਪਰ ਮਤਲਬ ਢਾਲ, ਢਾਲ ਤੇ ਤਲਵਾਰ ਜਿਹੜੀ ਹੈ ਇਹ ਕਮਰ ਕੱਸਾ ਕਰਨਾ ਸ਼ੁਰੂ ਕੀਤਾ।
1: ਗਾਹੇ ਤੁਪਕ ਕੱਟ ਕਸੀ ਸੁਹਾਏ,
0: ਕਹਿੰਦੇ ਤਿਆਰੀ, ਕਮਰ ਕੱਸੇ ਦਾ ਮਤਲਬ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ, ਬੰਦੂਕਾਂ ਸੰਭਾਲਣੀਆਂ, ਤੀਰ ਕਮਾਨ ਸੰਭਾਲਣੇ ਔਰ ਜਿਹੜਾ ਇਹ ਤਲਵਾਰ ਤੇ ਢਾਲ ਇਹ ਸੰਭਾਲਣਾ ਸ਼ੁਰੂ ਕੀਤਾ।
1: ਰੱਬ ਜੀ ਆਇਸ ਦਿਓ ਚੜਨ ਕੀ,
0: ਜਦੋਂ ਤਿਆਰੀ ਕਰ ਲਈ ਗੁਰੂ ਕੇ ਖਾਲਸੇ ਨੇ ਤੇ ਆ ਗਏ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ, ਕਹਿੰਦੇ ਪ੍ਰਭ ਜੀ, ਗੁਰੂ ਕਲਗੀਧਰ ਪਾਤਸ਼ਾਹ ਜੀ, ਆਇਸ ਦਿਓ ਚੜਨ ਕੀ, ਸਾਨੂੰ ਆਗਿਆ ਦਿਓ। ਦਿਨ ਚੜ੍ਹ ਗਿਆ, ਅੱਜ ਫਿਰ ਜੰਗ ਸ਼ੁਰੂ ਹੋਣੀ ਹੈ ਤੇ ਸਾਨੂੰ ਆਗਿਆ ਦਿਓ, ਅਸੀਂ ਮੈਦਾਨ ਦੇ ਵਿੱਚ ਜਾਣਾ ਕਰੀਏ।
1: ਦੁਸ਼ਟਨ ਕੋ ਕਰ ਮਾਰ ਕਢਨ ਕੀ,
0: ਮਹਾਰਾਜ ਜੀ ਆ ਜਿਹੜੇ ਦੁਸ਼ਟ ਚੜ੍ਹ ਕੇ ਆਏ ਹੋਏ ਨੇ ਨਾ, ਜਾਣ ਬੁੱਝ ਕੇ ਤੁਹਾਡੇ ਨਾਲ ਜਿਹੜੇ ਵੈਰ ਕਮਾਉਣ ਆਏ ਹੋਏ ਨੇ, ਅੱਜ ਇਹਨਾਂ ਨਾਲ ਦੋ ਹੱਥ ਕਰਨੇ ਹਨ।
1: ਮਾਰੇ ਕਾਲ ਬੇਹੋਸ਼ ਧਰੇ,
0: ਕੱਲ ਜਿਹੜੀ ਇਹਨਾਂ ਨੂੰ ਮਾਰ ਪਈ ਸੀ, ਅੱਧੇ ਤਾਂ ਬੇਹੋਸ਼ ਐਸੇ ਹੋਏ ਹੋਣਗੇ, ਉਹਨਾਂ ਨੂੰ ਹਜੇ ਤੱਕ ਹੋਸ਼ ਹੀ ਨਹੀਂ ਆਈ ਹੋਏਗੀ, ਜਿੰਨੀ ਮਾਰ ਇਹਨਾਂ ਨੂੰ ਕੱਲ੍ਹ ਪਈ ਹੈ, ਰਾਤ ਹੀ ਵਿੱਚੋਂ ਦੀ ਸਮਾਂ ਲੰਘਿਆ ਨਾ। ਕਹਿੰਦੇ ਉਹ ਲੱਗਦਾ ਵੀ ਹਜੇ ਬੇਹੋਸ਼ ਹੀ ਹੋਣਗੇ, ਹਜੇ ਹੋਸ਼ ਵਿੱਚ ਨਹੀਂ ਆਏ ਹੋਣਗੇ।
1: ਲੋਥੇ ਪਰੇ ਘਨੇ ਪ੍ਰਾਣ ਮਰੇ,
0: ਔਰ ਘਣੇ ਬਹੁਤ ਜਿਹੜੇ ਸਿਪਾਹੀ ਮੈਦਾਨ

0: ਅਸੀਸ ਦਿਓ। ਅੱਜ ਅਸੀਂ ਇਸ ਜੰਗ ਨੂੰ ਨਿਬੇੜ ਕੇ ਹੀ ਵਾਪਸ ਜਿਹੜਾ ਆਵਾਂਗੇ।
1: ਭੱਜ ਫੋਟਤ ਸ਼ਰੇ ਹਰ ਛਾਤੀ।
0: ਮਹਾਰਾਜ ਜੀ, ਅੱਜ ਕਿਸੇ ਦਾ ਸਿਰ ਫੁੱਟਣਾ, ਕਿਸੇ ਦੀ ਛਾਤੀ ਫੁੱਟਣੀ ਹੈ, ਕਿਸੇ ਦੇ ਕੋਈ ਤਲਵਾਰ ਲੱਗਣੀ ਹੈ, ਤੀਰ ਲੱਗਣਾ, ਬੰਦੂਕ ਚੋਂ ਗੋਲੀ ਲੱਗਣੀ ਹੈ। ਅੱਜ ਜਿਹੜਾ ਅਸੀਂ ਨਿਬੇੜ ਦਿਆਂਗੇ ਇਹ ਜੰਗ ਜਿਹੜੀ ਇਹਨਾਂ ਨੇ ਸ਼ੁਰੂ

0: ਕਰਨ ਵਾਸਤੇ ਤਿਆਰ ਹੈ ਔਰ ਕੱਲ ਕੀਤਾ ਵੀ ਸੀ।
1: ਦੁਰਜਨ ਕੋ ਦਿਨ ਬੀਤਿਓ ਦੁਖਾਲਾ,
0: ਉਹ ਜਿਹੜੇ ਭੈੜੀ ਮੱਤ ਵਾਲੇ ਨੇ ਉਹਨਾਂ ਦਾ ਤੇ ਕੱਲ ਦਾ ਦਿਨ ਵੀ ਦੁਖਾਲਾ ਦੁੱਖ ਵਿੱਚ ਲੰਘਿਆ, ਉਹਨਾਂ ਦੀ ਰਾਤ ਵੀ ਦੁੱਖ ਵਿੱਚ ਲੰਘੀ ਹੋਵੇਗੀ।
1: ਸੁਣ ਸਤਿਗੁਰ ਤਬ ਤੀਰਜ ਦੀਨਾ,
0: ਜਦੋਂ ਗੁਰੂ ਕੇ ਖਾਲਸੇ ਦਾ ਜੋਸ਼ ਤੇ ਉਹਨਾਂ ਦੀ ਚੜ੍ਹਦੀ ਕਲਾ ਵੇਖੀ ਮਹਾਰਾਜ ਨੇ, ਹੁਣ ਜ਼ਖਮੀ ਤੇ ਇਹ ਵੀ ਹੋਏ ਸੀ ਪਰ ਉਹਨਾਂ ਨੇ ਆਪਣੇ ਜ਼ਖਮਾਂ ਦੀ ਪਰਵਾਹ ਨਾ ਕਰਦਿਆਂ ਅੰਮ੍ਰਿਤ ਵੇਲੇ ਸਰਬ ਰੋਗ ਕਾ ਔਖਦ ਨਾਮ ਬਾਣੀ ਦਾ ਅਭਿਆਸ ਕੀਤਾ। ਫਿਰ ਚੜ੍ਹਦੀ ਕਲਾਂ 'ਚ ਤਿਆਰ ਬਰ ਤਿਆਰ ਹੋ ਕੇ ਕਹਿੰਦੇ ਮਹਾਰਾਜ ਜੀ ਆਗਿਆ ਦਿਓ ਜਾਈਏ। ਸਤਿਗੁਰੂ ਮਹਾਰਾਜ ਜੀ ਸੁਣ ਸਤਿਗੁਰ ਤਬ ਧੀਰਜ ਦੀਨ, ਆਪਣੇ ਖਾਲਸੇ ਨੂੰ ਸਿੰਘਾਂ ਨੂੰ ਮਹਾਰਾਜ ਜੀ ਧੀਰਜ ਹੌਸਲਾ ਦਿੰਦੇ ਹਨ।
1: ਸੰਗਰ ਮਹਾ ਪ੍ਰਥਮ ਕੋ ਕੀਨ,
0: ਮਹਾਰਾਜ ਕਹਿੰਦੇ ਜਿਹੜਾ ਪ੍ਰਥਮ ਪਹਿਲਾਂ ਕੱਲ ਜਿਹੜਾ ਦਿਨ ਲੰਘ ਕੇ ਗਿਆ, ਤੁਸੀਂ ਪਹਿਲਾਂ ਹੀ ਬੜਾ ਮਹਾ ਸੰਗਰਾਮ ਜਿਹੜਾ ਉੱਥੇ ਮਚਿਆ ਯੁੱਧ ਹੋਇਆ, ਬੜੀ ਤੁਸੀਂ ਉੱਥੇ ਘਾਲਣਾ ਘਾਲੀ ਹੈ।
1: ਸ਼ਰਮਤ ਹੋਏ ਵੱਟ ਸਕਲ ਤੁਰੰਗ,
0: ਤੇ ਜਿਹੜੇ ਘੋੜਿਆਂ ਤੇ ਤੁਸੀਂ ਸਵਾਰ ਹੋ ਕੇ ਲੜ ਰਹੇ ਸੀ ਉਹ ਘੋੜੇ ਵੀ ਥੱਕੇ ਹੋਣਗੇ ਤੇ ਤੁਹਾਡੇ ਵਿੱਚੋਂ ਵੀ ਹਜੇ ਕਈਆਂ ਦੀ ਥਕਾਵਟ ਜਿਹੜੀ ਆ ਉਹ ਦੂਰ ਨਹੀਂ ਹੋਈ ਹੋਵੇਗੀ।
1: ਅੱਜ ਅਸੁਦੇ ਬੰਨ ਕੇ ਅੰਗ,
0: ਤੇ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਮਾਰ ਮਾਰੀ ਹੈ, ਲੱਗਦਾ ਨਹੀਂ ਵੀ ਅੱਜ ਤਿਆਰ ਹੋ ਕੇ ਮੈਦਾਨ ਦੇ ਵਿੱਚ ਆ ਸਕਣ। ਦੇਖੋ ਆਪਣਿਆਂ ਦਾ ਵੀ ਧਿਆਨ ਤੇ ਉਹਨਾਂ ਦਾ ਵੀ ਮਹਾਰਾਜ ਧਿਆਨ ਜਿਹੜਾ ਉਹ ਰੱਖਦੇ ਆ। ਕਹਿੰਦੇ ਨੇ ਜਿਹੜੇ ਜ਼ਖਮੀ ਹੋ ਤੁਸੀਂ ਜਾਂ ਘੋੜੇ ਤੁਰੰਗ, ਉਹ ਵੀ ਕੱਲ੍ਹ ਬਹੁਤ ਥੱਕ ਗਏ ਹੋਣਗੇ ਜਿਨ੍ਹਾਂ ਨੂੰ ਤੁਸੀਂ ਮੈਦਾਨ 'ਚ ਦੌੜਾਇਆ, ਅਤੇ ਦੂਜੇ ਪਾਸੇ ਜਿਹੜਾ ਵੈਰੀ ਚੜ੍ਹ ਕੇ ਆਇਆ ਉਹ ਵੀ ਨਹੀਂ ਲੱਗਦਾ ਵੀ ਹਿੰਮਤ ਕਰੇਗਾ, ਉਹ ਵੀ ਥੱਕੇ ਹਾਰੇ ਪਏ ਹੋਣਗੇ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਅੱਜ ਆਰਾਮ ਕਰੋ, ਅੱਜ ਇਹਨਾਂ ਨਾਲ ਜੰਗ ਨਹੀਂ ਕਰਨੀ, ਅੱਜ ਲੜਾਈ ਜਿਹੜੀ ਇਹਨਾਂ ਨਾਲ ਆਪਾਂ ਨਹੀਂ ਲੜਨੀ, ਅੱਜ ਤੁਸੀਂ ਆਰਾਮ ਜਿਹੜਾ ਉਹ ਕਰਨਾ ਕਰੋ।
1: ਬਾਹਰ ਜੰਗ ਕੀ ਜੈ ਤਿਆਰੀ,
0: ਅੱਜ ਦਾ ਦਿਨ ਰੁਕ ਜਾਓ ਆਰਾਮ ਕਰੋ, ਫਿਰ ਤੁਸੀਂ ਜੰਗ ਦੀ ਤਿਆਰੀ ਕਰ ਲੈਣਾ।
1: ਮਰਦ ਹੋ ਫਿਰ ਸ਼ਤਰ ਨ੍ਰਿਪ ਭਾਰੀ,
0: ਫਿਰ ਇਹ ਜਿਹੜੇ ਸ਼ਤਰੂ ਵੈਰੀ ਚੜ੍ਹ ਕੇ ਆਉਣਗੇ ਫਿਰ ਇਹਨਾਂ ਨੂੰ ਤੁਸੀਂ ਮਸਲ ਕੇ ਰੱਖ ਦੇਣਾ, ਇਹਨਾਂ ਦੇ ਅਹੰਕਾਰ ਨੂੰ ਤੋੜ ਕੇ ਰੱਖ ਦੇਣਾ।
1: ਹਿਮ ਕੈ ਕਰ ਸਭ ਸਿੰਘ ਟਿਕਾਏ,
0: ਇਸ ਤਰ੍ਹਾਂ ਮਹਾਰਾਜ ਜੀ ਨੇ ਗੁਰੂ ਕੇ ਖਾਲਸੇ ਗੁਰੂ ਕੇ ਸਿੰਘਾਂ ਨੂੰ ਰੋਕ ਦਿੱਤਾ ਵੀ ਤੁਸੀਂ ਅੱਜ ਰੁਕ ਜਾਓ, ਕੱਲ ਨੂੰ ਜਿਹੜੀ ਜੰਗ ਕਰਨੀ ਹੈ ਉਹ ਕਰ ਲੈਣਾ।
1: ਡੇਰੇ ਥੇਰੇ ਮਹਾ ਸੁਖ ਪਾਏ,
0: ਜਿੰਨਾ ਵੀ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਸੰਤ ਔਰ ਸਿਪਾਹੀ ਜਿਹੜੇ ਨੇ ਗੁਰੂ ਮਹਾਰਾਜ ਦੇ ਬਚਨ ਮੰਨ ਕੇ ਰੱਬੀ ਰੰਗ ਦੇ ਵਿੱਚ ਰੰਗਦੇ ਆਤਮਕ ਸੁਖ ਪਾਉਂਦੇ ਹਨ।
1: ਭੀਮ ਚੰਦ ਉਤ ਜਾਗਤ ਭਇਓ,
0: ਹੁਣ ਇਹ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਲੇ ਪਾਸੇ ਦੀ ਵਿਚਾਰ, ਇੱਧਰ ਚੜ੍ਹਦੀ ਕਲਾ ਹੈ ਕੋਈ ਪਰਵਾਹ ਹੀ ਨਹੀਂ ਹੈ, ਕੋਈ ਢਹਿੰਦੀ ਕਲਾ ਵਿੱਚ ਨਹੀਂ ਹੈ, ਕਿਸੇ ਨੇ ਨਹੀਂ ਕਿਹਾ, ਸਗੋਂ ਮਹਾਰਾਜ ਨੇ ਕਿਹਾ ਵੀ ਤੁਸੀਂ ਅੱਜ ਜੰਗ ਨਾ ਕਰੋ ਕੱਲ੍ਹ ਨੂੰ ਕਰ ਲਿਓ, ਅੱਜ ਆਰਾਮ ਕਰੋ, ਘੋੜਿਆਂ ਨੂੰ ਵੀ ਆਰਾਮ ਕਰ ਲੈਣ ਦਿਓ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਵਾਲੇ ਪਾਸੇ ਦੀ ਵਿਚਾਰ, ਹੁਣ ਕਵੀ ਜੀ ਕਹਿੰਦੇ ਆਪਾਂ ਦੂਜਾ ਪੱਖ ਵੀ ਦੇਖ ਲਈਏ, ਰਾਜਾ ਭੀਮ ਚੰਦ ਵਾਲਾ, ਭੀਮ ਚੰਦ ਉੱਤ, ਉੱਤ ਮਤਲਬ ਦੂਜੇ ਪਾਸੇ ਦੂਜੀ ਸਾਈਡ ਦੀ ਵਿਚਾਰ। ਜਾਗਤ ਭਇਓ, ਰਾਜਾ ਭੀਮ ਚੰਦ ਨੂੰ ਰਾਤ ਨੀਂਦ ਹੀ ਕੋਈ ਨਹੀਂ ਆਈ, ਸਾਰੀ ਰਾਤ ਰਾਜਾ ਭੀਮ ਚੰਦ ਕਹਿਲੂਰੀ ਰਾਜਾ ਜਾਗਦਾ ਰਿਹਾ।
1: ਆਪਨ ਨਰਪਨ ਕੋ ਦਲ ਬਿਖ ਭਇਓ,
0: ਉਹ ਬਸ ਮੈਦਾਨ ਦੇ ਵਿੱਚ ਪਏ ਸਿਪਾਹੀਆਂ ਨੂੰ ਦੇਖਦਾ, ਜਿਹੜੇ ਜ਼ਖਮੀ ਹੋਏ ਕੁਰਲਾਰੇ ਨੇ ਉਹਨਾਂ ਨੂੰ ਦੇਖਦਾ, ਤੇ ਪਿਛਲਾ ਜੋ ਜੰਗ ਦੇ ਵਿੱਚ ਜੋ ਕੁਛ ਬਣਿਆ ਉਹ ਬਾਰ ਬਾਰ ਚੇਤੇ ਕਰਦਾ ਹੈ। ਕਹਿੰਦੇ ਇਸ ਲਈ ਇਹਨੂੰ ਨੀਂਦ ਆਈ ਕੋਈ ਨਾ।
1: ਸਹਿਮ ਬਿਸਾਲ ਹੋਏ ਸਭ ਰਹੇ,
0: ਬਹੁਤ ਸਹਿਮਿਆ ਹੋਇਆ, ਸਹਿਮਿਆ ਮਤਲਬ ਡਰਿਆ ਹੋਇਆ ਇਹ ਰਾਜਾ ਭੀਮ ਚੰਦ ਸੋਚਾਂ ਦੇ ਵਿੱਚ ਪਿਆ ਹੈ।
1: ਲਰਤ ਸਕਲ ਦਿਨ ਸੰਕਟ ਲਹੇ,
0: ਕਹਿੰਦੇ ਨੇ ਜਿਹੜਾ ਦਿਨ ਲੰਘਿਆ ਹੈ ਰਾਤ ਸੋਚ ਰਿਹਾ, ਕਿਉਂਕਿ ਨੀਂਦ ਨਹੀਂ ਆ ਰਹੀ ਤੇ ਰਾਤ ਸੋਚ ਰਿਹਾ ਕਿ ਇਹ ਜਿਹੜਾ ਦਿਨ ਲੜਦਿਆਂ ਲੰਘਿਆ ਹੈ ਬਹੁਤ ਭਾਰੀ ਸੰਕਟ ਪੈ ਗਿਆ।
1: ਜੇ ਉਭਰੇ ਸੋ ਦੁਖੀ ਵਿਸਾਲੇ,
0: ਕਿੰਨੇ ਮੇਰੇ ਸਿਪਾਹੀ ਮਾਰੇ ਗਏ, और जड़े उभरे उभरे मतलब जड़े बच के आए ने ਉਹ ਵੀ ਬਹੁਤ ਜ਼ਿਆਦਾ ਦੁਖੀ ਤੇ ਪਰੇਸ਼ਾਨ ਹਨ
1: ਮਾਰੇ ਜੰਗ ਨੇ ਲੋਥੇ ਉਠਾਲੇ
0: ਔਰ ਜਿਹੜੇ ਮੈਦਾਨ ਦੇ ਵਿੱਚ ਮਰੇ ਪਏ ਨੇ ਸਿਪਾਹੀ ਉਹਨਾਂ ਦੇ ਸਰੀਰ ਹਜੇ ਤੱਕ ਉਠਾਏ ਨਹੀਂ ਉਹ ਮੈਦਾਨ ਵਿੱਚ ਹੀ ਪਏ ਹਨ
1: ਘਾਇਲ ਪਰੇ ਸੈਂਕੜੇ ਐਸੇ
0: ਔਰ ਹਜ਼ਾਰਾਂ ਹੀ ਜਿਹੜੇ ਨੇ ਉਹ ਸਿਪਾਹੀ ਘਾਇਲ ਜ਼ਖਮੀ ਹੋਏ ਪਏ ਹਨ
1: ਕੇਤਕ ਬੱਚੇ ਮਰਨ ਹੋਏ ਜੈਸੇ
0: ਤੇ ਜਿਹੜੇ ਬਾਕੀ ਜ਼ਖਮੀ ਹਾਲਤ ਵਿੱਚ ਬਚ ਕੇ ਆਏ ਹੋਏ ਨੇ ਜ਼ਖਮੀ ਹਾਲਤ 'ਚ ਉਹ ਵੀ ਇੱਦਾਂ ਵੀ ਮਰਨ ਹੋਏ ਜੈਸੇ ਉਹਨਾਂ ਦਾ ਵੀ ਜਿਹੜਾ ਮਰਨ ਦੇ ਕਿਨਾਰੇ 'ਤੇ ਉਹ ਪਏ ਹੋਏ ਨੇ ਸਿਪਾਹੀ ਇੱਦਾਂ ਲੱਗਦਾ ਵੀ ਹੁਣੇ ਗਏ ਹੁਣੇ ਗਏ ਉਹਨਾਂ ਦੀ ਹਾਲਤ ਵੀ ਕੁਝ ਇਸ ਤਰ੍ਹਾਂ ਬਣੀ ਹੈ
1: ਕਰੇ ਸੰਵਾਰਨ ਤੀਰਜ ਦੀਨੇ
0: ਰਾਜਾ ਭੀਮ ਚੰਦ ਰਾਤ ਆਪਣੇ ਜ਼ਖਮੀ ਸਿਪਾਹੀਆਂ ਦੇ ਕੋਲ ਜਾਂਦਾ ਹੈ ਜਾ ਕੇ ਧੀਰਜ ਦਿੰਦਾ ਉਹਨਾਂ ਦੀ ਸੰਭਾਲ ਕਰਦਾ ਹੈ
1: ਕੇਤਕ ਕੋ ਧਨ ਬਖਸ਼ਨ ਕਿਨੇ
0: ਔਰ ਕਈਆਂ ਨੂੰ ਜਿਹੜੇ ਕਹਿੰਦੇ ਸੀ ਅਸੀਂ ਨਹੀਂ ਲੜਨਾ ਸਵੇਰ ਹੁੰਦਿਆਂ ਸਾਰ ਅਸੀਂ ਵਾਪਸ ਮੁੜ ਜਾਣਾ ਉਹਨਾਂ ਨੂੰ ਫਿਰ ਲਾਲਚ ਦੇ ਰਿਹਾ ਹੈ ਕੇਤਕ ਕੋ ਧਨ ਬਖਸ਼ਣ ਕੀਨੇ ਕਈਆਂ ਨੂੰ ਧਨ ਦੇ ਦਿੱਤਾ ਵੀ ਵਾਪਸ ਨਾ ਮੁੜਿਓ ਤੁਹਾਨੂੰ ਆਹ ਧਨ ਹੁਣ ਦਿੱਤਾ ਹੈ ਅੱਗੇ ਹੋਰ ਵੀ ਮੈਂ ਤੁਹਾਨੂੰ ਬਹੁਤ ਵੱਡੇ ਇਨਾਮ ਦੇਵਾਂਗਾ ਪਰ ਤੁਸੀਂ ਵਾਪਸ ਨਹੀਂ ਜਾਣਾ
1: ਸਿਰੇ ਪਾਓ ਕੇਤਕ ਪਹਿਰਾਏ
0: ਕਈਆਂ ਨੂੰ ਕੀਮਤੀ ਜਿਹੜੇ ਨੇ ਵਸਤਰ ਵੀ ਇਹਨੇ ਦੇਣਾ ਕੀਤੇ ਹਨ
1: ਉੱਠਿਓ ਮਹਾ ਦੇਵਾਨ ਲਗਾਏ
0: ਕਹਿੰਦੇ ਨੇ ਇੱਧਰ ਜਾਗ ਰਿਹਾ ਸੀ ਦਿਨ ਚੜਿਆ ਇਹਦੇ ਸਿਪਾਹੀ ਜਿਹੜੇ ਨੇ ਉੱਠਦੇ ਨੇ ਇਹ ਫਿਰ ਆਪਣਾ ਦਰਬਾਰ ਜਿਹੜਾ ਲਗਾਉਂਦਾ ਹੈ
1: ਪਾਠ ਨਰ ਸਗਰੇ ਨ੍ਰਿਪਤ ਹਕਾਰੇ
0: ਦੀਵਾਨ ਦਾ ਇੱਥੇ ਅਰਥ ਕਿਉਂਕਿ ਇਹ ਰਾਜਿਆਂ ਦੀ ਗੱਲ ਚੱਲ ਰਹੀ ਹੈ ਇੱਥੇ ਆਪਾਂ ਕਰਾਂਗੇ ਦਰਬਾਰ ਜਿਹੜਾ ਇਹਨੇ ਸਜਾਉਣਾ ਜਿੱਥੇ ਆ ਕੇ ਬੈਠ ਕੇ ਫੈਸਲੇ ਲੈਣੇ ਆ ਇੱਕ ਦੀਵਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਜਾਇਆ ਜਿੱਥੇ ਰੱਬੀ ਬਾਣੀ ਦਾ ਕੀਰਤਨ ਹੋ ਰਿਹਾ ਜਿੱਥੇ ਪਰਮੇਸ਼ਵਰ ਦੀ ਉਸਤਤ ਹੋ ਰਹੀ ਹੈ ਇਹਨੇ ਆ ਕੇ ਬੈਠਾ ਪੱਠ ਨਰ ਆਪਣਾ ਇੱਕ ਸਿਪਾਹੀ ਭੇਜਿਆ ਨਿਰਪਤ ਹਕਾਰੇ ਜਾਓ ਜਾ ਕੇ ਸਾਰੇ ਰਾਜਿਆਂ ਨੂੰ ਬੁਲਾ ਕੇ ਲੈ ਕੇ ਆਉਣਾ ਕਰੋ
1: ਉੱਠ ਉੱਠ ਕਰ ਅੱਗੇ ਸਤਕਾਰੇ
0: ਪਹਿਲਾਂ ਹੀ ਬੇਨਤੀ ਕੀਤੀ ਰਾਜਾ ਭੀਮ ਚੰਦ ਜਿਹੜਾ ਸਾਰਿਆਂ ਰਾਜਿਆਂ ਨਾਲੋਂ ਵੱਡਾ ਹੈ ਇਸ ਕਰਕੇ ਜਿੰਨੇ ਵੀ ਬਾਈ ਧਾਰ ਦੇ ਰਾਜੇ ਨੇ ਉਹ ਇਹਦਾ ਹੁਕਮ ਮੰਨਦੇ ਆ ਭਾਵੇਂ ਪਤਾ ਅੱਧਿਆਂ ਨੂੰ ਵੀ ਇਹ ਮਾੜਾ ਹੈ ਇਹ ਠੀਕ ਨਹੀਂ ਹੈ ਪਰ ਫਿਰ ਵੀ ਉਹਦੇ ਹੁਕਮ 'ਚ ਚੱਲਣਾ ਪੈਂਦਾ ਕਹਿੰਦੇ ਜਿੱਥੇ ਜਿੱਥੇ ਤੱਕ ਸੁਨੇਹਾ ਪਹੁੰਚਿਆ ਉੱਠ ਉੱਠ ਕਰ ਆਗੇ ਸਤਕਾਰੇ ਉਹਦੇ ਸਤਕਾਰ ਵਿੱਚ ਰਾਜਾ ਭੀਮ ਚੰਦ ਦੇ ਰਾਜੇ ਉੱਠ ਕੇ ਆਉਂਦੇ ਹਨ
1: ਮਿਲ ਮਸਲਤ ਕਰ ਕੁਸ਼ਟ ਸੁਣਾਏ
0: ਹੁਣ ਆ ਕੇ ਬੈਠੇ ਆਪੋ ਆਪਣੇ ਆਸਣਾਂ ਤੇ ਬੈਠ ਗਏ ਆ ਕੇ ਆਪਸ ਵਿੱਚ ਸਲਾਹ ਮਸ਼ਵਰਾ ਕਰਨ ਲੱਗ ਪਏ ਕਿ ਦੇਖੋ ਕਿੰਨਾ ਵੱਡਾ ਕਸ਼ਟ ਸਾਡੇ ਤੇ ਆ ਪਿਆ ਸਾਡੇ ਸਿਪਾਹੀਆਂ ਦਾ ਕੀ ਹਾਲ ਹੋ ਚੁੱਕਾ ਹੈ
1: ਆਨੰਦ ਪੁਰਖ ਤਜ ਗੁਰੇ ਆਏ
0: ਉਹ ਕਹਿੰਦੇ ਵੀ ਅਸੀਂ ਤਾਂ ਭੁਲੇਖੇ 'ਚ ਰਹਿ ਗਏ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਹੈ
1: ਹੋਤੇ ਬਹੀਰ ਪੀ ਸਿੰਘ ਜੋ ਥੋਰੇ
0: ਔਰ ਜਦੋਂ ਆਨੰਦਪੁਰ ਸਾਹਿਬ ਤੋਂ ਲੋਹਗੜ੍ਹ ਦੇ ਕਿਲੇ ਤੋਂ ਮਹਾਰਾਜ ਜੀ ਨਿਕਲੇ ਆ ਤੇ ਸਾਨੂੰ ਤੇ ਇਹੀ ਖਬਰ ਮਿਲੀ ਸੀ ਕਿ ਉਹਨਾਂ ਦੇ ਨਾਲ ਥੋੜੇ ਮੁੱਠੀ ਭਰ ਸਿੰਘ ਹਨ
1: ਭਇਓ ਜੰਗ ਸੋਬਟਨ ਕੇ ਜੋਰੇ
0: ਔਰ ਜਦੋਂ ਉਹਨਾਂ ਦੇ ਨਾਲ ਅਸੀਂ ਕੀਤੀ ਜੰਗ ਇਹ ਸੋਚ ਕੇ ਵੀ ਉਹ ਤਾਂ ਕਮਜ਼ੋਰ ਪੈ ਚੁੱਕੇ ਨੇ ਇਸ ਲਈ ਅਸੀਂ ਉਹਨਾਂ ਨੂੰ ਹੁਣ ਦਬਾ ਲਾਂਗੇ ਜਾਂ ਹਰਾ ਦਿਆਂਗੇ ਜਾਂ ਭਜਾ ਦਿਆਂਗੇ ਪਰ ਉੱਥੇ ਜਾ ਕੇ ਜਦੋਂ ਉਹਨਾਂ ਨਾਲ ਦੋ ਹੱਥ ਕੀਤੇ ਹਨ
1: ਨਲ ਵਿਸਾਲ ਹਮ ਸਗਰ ਢੋਵਾ
0: ਕਹਿੰਦੇ ਨੇ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਸੀ ਪਰ ਉਹਨਾਂ ਦੇ ਗਿਣਤੀ ਦੇ ਸਿੰਘ ਵੀ ਹਜ਼ਾਰਾਂ ਉੱਤੇ ਭਾਰੀ ਪੈ ਗਏ ਕਿਉਂ ਪੈ ਗਏ ਕਿਉਂਕਿ ਉਹਨਾਂ ਵਿੱਚ ਸਮਰੱਥਾ ਹੀ ਇੰਨੀ ਹੈ ਸਵਾ ਲੱਖ ਸੇ ਏਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਉਹਨਾਂ ਦੇ ਵਿੱਚ ਇੰਨੀ ਬਖਸ਼ਿਸ਼ ਮਹਾਰਾਜ ਨੇ ਭਰੀ ਹੋਈ ਹੈ ਇੱਕ ਖੰਡੇ ਦੀ ਪੌਲ ਹੈ ਤੇ ਦੂਜਾ ਅੰਮ੍ਰਿਤ ਗੁਰਬਾਣੀ ਦਾ ਰਸ ਹੈ ਅੰਦਰ ਜਿਹੜੇ ਨਿੱਤ ਉੱਠ ਕੇ ਰੱਬੀ ਬਾਣੀ ਦਾ ਅਭਿਆਸ ਕਰਦੇ ਆ ਕਹਿੰਦੇ ਉਹ ਭਾਵੇਂ ਹੈ ਥੋੜੇ ਸੀ ਪਰ ਸਾਡੇ ਤੇ ਬਹੁਤ ਭਾਰੀ ਪੈ ਗਏ।
1: ਤੋ ਖਾਲਸਾ ਰੁਪਿਓ ਖਲੋਵਾ,
0: ਉਹਨਾਂ ਦਾ ਖਾਲਸਾ ਤੇ ਇੰਨਾ ਮਜ਼ਬੂਤ ਹੈ, ਇੰਨਾ ਬਲ ਵਾਲਾ ਹੈ ਕਿ ਜਿੱਥੇ ਪੈਰ ਜਮਾ ਕੇ ਖਲੋ ਗਏ ਉੱਥੇ ਹੀ ਖਲੋਤੇ ਨੇ। ਅਸੀਂ ਉਹਨਾਂ ਨੂੰ ਇੱਕ ਇੰਚ ਵੀ ਪਿਛਾਂ ਨੂੰ ਨਹੀਂ ਕਰ ਸਕੇ ਹਾਂ।
1: ਮਾਰੇ ਸੈਂਕੜੇ ਘਾਇਲ ਹੋਏ,
0: ਇਹ ਨਹੀਂ ਕਿ ਸਾਡੇ ਹੀ ਮਾਰੇ ਗਏ ਨੇ, ਉਹਨਾਂ ਦੇ ਵੀ ਸਿੰਘ ਮਾਰੇ ਗਏ ਔਰ ਘਾਇਲ ਜ਼ਖਮੀ ਵੀ ਹੋਏ ਹਨ।
1: ਨਹੀਂ ਪਲਾਇਨ ਲੜੇ ਸੋ ਕ੍ਰੋਹੇ,
0: ਪਰ ਕਮਾਲ ਦੀ ਗੱਲ ਹੈ, ਜ਼ਖਮੀ ਹੋ ਕੇ ਵੀ ਪਲਾਏ, ਪਲਾਏ ਮਤਲਬ ਪਿੱਛੇ ਨੂੰ ਭੱਜਣਾ, ਵੀ ਜ਼ਖਮੀ ਹੋ ਕੇ ਵੀ ਅੱਗੇ ਡਟੇ ਹੋਏ ਨੇ, ਲੜ ਰਹੇ ਨੇ ਜ਼ਖਮੀ ਹੋ ਕੇ ਵੀ, ਫਿਰ ਵੀ ਉਹ ਪਿਛਾਂ ਨੂੰ ਭੱਜਦੇ ਨਹੀਂ ਦੇਖੇ।
1: ਭਾਈ ਬਿਹਾਲ ਬਾਨੀ ਸਾਰੀ,
0: ਕਹਿੰਦੇ ਨੇ ਸਾਰੀ ਜਿਹੜੀ ਹੈ ਸਾਡੇ ਵਾਲੀ ਬਾਹਨੀ, ਜਿੰਨੇ ਵੀ ਸਿਪਾਹੀਆਂ ਦੀ ਟੋਲੀ ਗਈ ਸੀ ਉਹ ਬੇਹਾਲ ਹੋ ਗਈ, ਉਹਨਾਂ ਦੀ ਜਿਹੜੀ ਹੈ ਅਵਸਥਾ ਦੇਖ ਕੇ, ਵੀ ਇਹ ਤਾਂ ਜ਼ਖਮੀ, ਇਹ ਤਾਂ ਉਹ ਘਰ ਹੈ। ਜੇ ਅਸੀਂ ਸੂਰਮਿਆਂ ਦੀ ਗੱਲ ਕਰਨ ਲੱਗ ਜਾਈਏ ਨਾ, ਤੇ ਉਹ ਤਾਂ ਸਿਰ ਤਲੀ ਤੇ ਰੱਖ ਕੇ ਵੀ ਜੂਝਣਾ ਜਾਣਦੇ ਆ, ਉਹ ਤਾਂ ਚਰਖੀ ਦੇ ਉੱਤੇ ਚੜੇ ਵੀ ਢਹਿੰਦੀ ਕਲਾਂ ਦੇ ਵਿੱਚ ਨਹੀਂ ਆਉਂਦੇ, ਉਹ ਤਾਂ ਸਿਰ ਦੇ ਉੱਤੇ ਆਰਾ ਵੀ ਚੱਲਦਾ ਹੋਵੇ ਨਾ ਤਾਂ ਵੀ ਅੰਦਰੋਂ ਵਿਗਾਸ ਵਿੱਚ ਖਿੜੇ ਹੁੰਦੇ ਆ। ਐਸੀ ਚੜ੍ਹਦੀ ਕਲਾ ਮਹਾਰਾਜ ਨੇ ਦਿੱਤੀ ਹੋਈ ਹੈ। ਕਹਿੰਦੇ ਨੇ ਇੱਥੇ ਵੀ ਸਾਡੇ ਵਾਲੀ ਜਿਹੜੀ ਬਹਾਨੀ ਸੀ, ਜਿਹੜੇ ਸਿਪਾਹੀ ਸੀ ਉਹ ਬੇਹਾਲ ਹੁੰਦੇ ਦੇਖੇ ਹਨ।
1: ਲੋਟ ਕੋਟ ਕਰ ਦੂਣ ਉਚਾਰੀ,
0: ਕਹਿੰਦੇ ਨੇ ਐਸੀ ਮਾਰ ਪਈ, ਦੂਣ ਉਹ ਇਲਾਕਾ ਜਿੱਥੇ ਇਹ ਲੜਾਈ ਹੋਈ, ਜੰਗ ਹੋਈ, ਉਹ ਸਭ ਕੁਝ ਸਾਡੇ ਵਾਲਾ ਪਾਸਾ ਉਹਨਾਂ ਨੇ ਉਜਾੜ ਦਿੱਤਾ।
1: ਡਰੇ ਜਦ ਤੇ ਨਾਹਿਨ ਲਖੀਅਤ,
0: ਹੁਣ ਲੱਗਦਾ ਵੀ ਇਹ ਟਲਿਆ ਨਹੀਂ ਜਾਣਾ, ਸਾਡਾ ਬਹੁਤ ਨੁਕਸਾਨ ਪਹਿਲਾਂ ਵੀ ਹੋਇਆ, ਹੁਣ ਜਿਹੜੀ ਜੰਗ ਹੋਈ ਹੈ ਇਹਦੇ ਵਿੱਚ ਵੀ ਸਾਡਾ ਨੁਕਸਾਨ ਬਹੁਤ ਵੱਡਾ ਹੋਇਆ ਹੈ।
1: ਆਜ ਨਾ ਚੜੇ ਕਹਾਂ ਬਿਤ ਪੇਖੀਅਤ,
0: ਹੁਣ ਦੇਖੋ ਗੁਰੂ ਮਹਾਰਾਜ ਨੇ ਉਧਰੋਂ ਬਚਨ ਕਰਤਾ ਵੀ ਅੱਜ ਰਹਿਣ ਦਿਓ, ਜਿਵੇਂ ਪਤਾ ਸੀ ਵੀ ਉਹਨਾਂ ਵਿੱਚ ਹਿੰਮਤ ਹੀ ਨਹੀਂ ਹੈ, ਆਪਣੇ ਖਾਲਸੇ 'ਤੇ ਕੋਈ ਸ਼ੱਕ ਨਹੀਂ ਹੈ, ਸਿੰਘਾਂ 'ਤੇ ਕੋਈ ਸ਼ੱਕ ਨਹੀਂ ਹੈ, ਉਹ ਚੜ੍ਹਦੀ ਕਲਾ ਦੇ ਵਿੱਚ ਹੈ, ਪਰ ਮਹਾਰਾਜ ਨੂੰ ਪਤਾ ਸੀ ਵੀ ਉਹ ਜਿਨ੍ਹਾਂ ਨੇ ਚੜ੍ਹ ਕੇ ਆਉਣਾ ਉਹਨਾਂ ਵਿੱਚ ਹੀ ਹਿੰਮਤ ਨਹੀਂ ਹੈ। ਉਹ ਤਾਂ ਉਹ ਸੋਚੀ ਪਏ ਨੇ ਵੀ ਜਾਈਏ ਤੇ ਜਾ ਕੇ ਕਰਾਂਗੇ ਕਿ ਇੱਥੇ। ਕਹਿੰਦੇ ਰਾਜਿਆਂ ਨੇ ਆਪਸ ਵਿੱਚ ਗੱਲਬਾਤ ਕੀਤੀ, ਕਹਿੰਦੇ ਵੀ ਅੱਜ ਆਪਾਂ ਰਹਿਣ ਦਈਏ ਕਿਉਂਕਿ ਸਾਡੇ ਸਿਪਾਹੀ ਲੜਨ ਵਾਸਤੇ ਤਿਆਰ ਨਹੀਂ, ਕੁਝ ਡਰੇ ਹੋਏ ਨੇ, ਕੁਝ ਜ਼ਖਮੀ ਹਾਲਤ ਵਿੱਚ ਨੇ, ਇਸ ਲਈ ਜੇ ਆਪਾਂ ਅੱਜ ਇਹ ਜੰਗ ਰਹਿਣ ਦਈਏ, ਅੱਗੇ ਜਾ ਕੇ ਉਹਨਾਂ ਨਾਲ ਲੜਨਾ ਅੱਜ ਰਹਿਣ ਦਈਏ, ਅੱਜ ਸਾਡੇ ਸਿਪਾਹੀ ਆਰਾਮ ਕਰ ਲੈਣ।
1: ਸ਼ਾਹ ਨਿਕਟ ਪ੍ਰਧਾਨ ਪਠਾਇਓ,
0: ਕਹਿੰਦੇ ਸ਼ਾਹ ਨਿਕਟ ਪ੍ਰਧਾਨ ਪਠਾਇਓ, ਅਸੀਂ ਪਹਿਲਾਂ ਵੀ ਇੱਕ ਚਿੱਠੀ ਜਿਹੜੀ ਆ ਬਾਦਸ਼ਾਹ ਦੇ ਕੋਲ ਭੇਜੀ ਸੀ।
1: ਇਸ ਕੋ ਲਿਖਿਓ ਪ੍ਰਥਮ ਐਵੇਂ ਆਇਓ,
0: ਫਿਰ ਧਿਆਨ ਦੇਣਾ, ਬਾਈ ਧਾਰ ਦੇ ਰਾਜੇ ਬੈਠੇ ਨੇ, ਆਪਸ ਵਿੱਚ ਗੱਲਾਂ ਕਰ ਰਹੇ ਨੇ, ਇੱਕ ਨੇ ਆਖਿਆ ਆਹ ਹਾਲ ਹੋ ਗਿਆ, ਦੂਜੇ ਨੇ ਆਖਿਆ ਰਹਿਣ ਦਿਓ ਅੱਜ ਆਪਾਂ ਲੜਦੇ ਨਹੀਂ, ਅੱਜ ਸਿਪਾਹੀਆਂ ਦੇ ਜ਼ਖਮ ਥੋੜ੍ਹੇ ਹੋਰ ਭਰ ਲੈਣ, ਜਾਂ ਜਿਹੜੇ ਥੱਕੇ ਹਾਰੇ ਡਰੇ ਨੇ ਉਹਨਾਂ ਨੂੰ ਹੌਂਸਲਾ ਮਿਲ ਜਾਏਗਾ, ਆਪਾਂ ਕੱਲ੍ਹ 'ਤੇ ਦੇਖਾਂਗੇ ਕੱਲ੍ਹ ਨੂੰ ਕੀ ਹੋਣਾ। ਫਿਰ ਦੂਸਰਾ ਰਾਜਾ ਬੋਲਿਆ, ਕਹਿੰਦੇ ਜਿਹੜਾ ਉਹ ਸਮੇਂ ਦੇ ਬਾਦਸ਼ਾਹ ਭਾਵ ਔਰੰਗਜ਼ੇਬ ਨੂੰ ਚਿੱਠੀ ਭੇਜੀ ਸੀ ਉਹਦਾ ਕੀ ਬਣਿਆ। ਫਿਰ ਤੀਸਰਾ ਬੋਲਿਆ, ਕਹਿਣ ਲੱਗੇ ਵੀ ਉਹਨਾਂ ਦਾ ਸੁਨੇਹਾ ਜਿਹੜਾ ਆਇਆ ਸੀ,
1: ਸੇ ਰੰਦ ਕੋ ਸੂਬਾ ਚੜਿਆ ਵੇ,
0: ਉਹਦੇ ਵਿੱਚ ਲਿਖਿਆ ਸੀ ਕਿ ਤੁਸੀਂ ਫਿਕਰ ਨਾ ਕਰੋ, ਸੂਬਾ ਸਰਹੰਦ ਵਜ਼ੀਰ ਖਾਂ ਉਹ ਆਪਣੀ ਸੈਨਾ ਲੈ ਕੇ ਚੜ੍ਹ ਕੇ ਤੁਹਾਡੀ ਮਦਦ ਵਾਸਤੇ ਆਵੇਗਾ।
1: ਹਮਰੀ ਕਰੇ ਸਹਾਏ ਸੋ ਧਾਵੇ,
0: ਇਸ ਵਾਸਤੇ ਬਾਦਸ਼ਾਹ ਵੱਲੋਂ ਇਹ ਸੁਨੇਹਾ ਆਇਆ ਦਿੱਲੀ ਤੋਂ ਕਿ ਅਸੀਂ ਸੂਬਾ ਸਰਹੰਦ ਦੀ ਡਿਊਟੀ ਲਗਾ ਦਿੱਤੀ ਹੈ, ਉਹ ਆਪਣੀ ਸੈਨਾ ਲੈ ਕੇ ਆਏਗਾ ਔਰ ਤੁਹਾਡੀ ਆ ਕੇ ਉਹ ਸਹਾਇਤਾ ਮਦਦ ਕਰੇਗਾ।
1: ਹੁਕਮ ਸ਼ਾਹ ਕੋ ਤਬ ਹੋਏ ਗਇਓ,
0: ਕਹਿੰਦੇ ਉਹ ਜਿਹੜਾ ਹੁਕਮ ਔਰੰਗਜ਼ੇਬ ਦਾ ਦਿੱਲੀ ਦੇ ਬਾਦਸ਼ਾਹ ਦਾ ਹੁਕਮ ਹੋ ਚੁੱਕਾ ਹੈ।
1: ਆਪ ਲੋਇਆ ਬਨ ਸੋ ਨਾ ਭਇਓ,
0: ਪਰ ਕਹਿੰਦੇ ਹੁਕਮ ਤਾਂ ਕਦੋਂ ਦਾ ਹੋ ਚੁੱਕਾ ਹੈ, ਇਹ ਖਬਰ ਤਾਂ ਕਦੋਂ ਦੀ ਆਈ ਹੋਈ ਹੈ, ਪਰ ਹਜੇ ਤੱਕ ਸੂਬਾ ਸਰਹੰਦ ਕਿਉਂ ਨਹੀਂ ਆਇਆ। ਸੂਬਾ ਸਰਹੰਦ ਆਪਣੀ ਸੈਨਾ ਲੈ ਕੇ ਸਾਡੀ ਮਦਦ ਵਾਸਤੇ ਕਿਉਂ ਨਹੀਂ ਆਇਆ ਹੈ।
1: ਪਾਠੇ ਪ੍ਰਧਾਨ ਆਜ ਕੋ ਔਰ।
0: ਫਿਰ ਉਹਨਾਂ ਵਿੱਚੋਂ ਇੱਕ ਰਾਜਾ ਬੋਲਿਆ, ਕਹਿਣ ਲੱਗੇ ਵੀ ਜੇ ਨਹੀਂ ਆਇਆ ਤੇ ਫਿਰ ਸੂਬਾ ਸਰਹੰਦ ਕੋਲ ਇੱਕ ਸਿਪਾਹੀ ਭੇਜ ਦਿਓ, ਦੂਤ ਭੇਜ ਦਿਓ, ਜਾ ਕੇ ਪਤਾ ਕਰੇ।

0: ਮੈਂ ਚੰਗੀ ਤਰ੍ਹਾਂ ਦੇਖ ਲਿਆ, ਪਹਿਲਾਂ ਵੀ ਆਪਾਂ ਮਹੀਨੇ ਤੋਂ ਉੱਪਰ 3 ਲੱਖ ਦੇ ਕਰੀਬ ਆਪਣੇ ਸਿਪਾਹੀ ਲਿਜਾ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਦੇਖ ਲਿਆ। ਮਹੀਨੇ ਤੋਂ ਉੱਪਰ ਜਿਹੜੀ ਜੰਗ ਚੱਲਦੀ ਰਹੀ, ਆਪਾਂ ਕੀ ਖੱਟ ਲਿਆ? ਹੁਣ ਫਿਰ ਜਿਹੜੀ ਕੱਲ੍ਹ ਲੜਾਈ ਹੋਈ, ਜੰਗ ਹੋਈ, ਉਹਦੇ ਵਿੱਚ ਆਪਾਂ ਕੀ ਖੱਟ ਲਿਆ? ਇਹ ਭੂਪ ਚੰਦ ਜਿਹੜਾ ਨਾ, ਇਹ ਕਹਿਣ ਲੱਗਾ ਵੀ ਭੱਲ ਹੇਰੀ, ਮੈਂ ਇੱਕ ਗੱਲ ਚੰਗੀ ਤਰ੍ਹਾਂ ਦੇਖ ਲਈ ਹੈ ਵੀ ਇਹ ਸਾਡੇ ਵੱਸ ਦੀ ਗੱਲ ਨਹੀਂ। ਜਿੰਨਾ ਚਿਰ ਬਾਦਸ਼ਾਹ ਦੀ ਸੈਨਾ ਨਹੀਂ ਆ ਕੇ ਸਾਡੀ ਮਦਦ ਕਰਦੀ, ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾ ਨਹੀਂ ਸਕਾਂਗੇ।
1: ਬੇਰ ਦੁਰਗ ਤੇ ਨਾਹੇ ਨਾ ਉੱਟਾ,
0: ਕਹਿੰਦੇ ਨੇ ਫਿਰ ਆ ਅਨੰਦਪੁਰ ਸਾਹਿਬ ਉਹਰੇ ਜਿਹੜੇ ਕਿਲੇ ਬਣੇ ਆ, ਅਸੀਂ ਇਹਨਾਂ ਦਾ ਸਹਾਰਾ ਨਹੀਂ ਲੈ ਸਕਾਂਗੇ।
1: ਭਾਇਓ ਨਾ ਸੰਗਰ ਗੱਲ ਕੁਛ ਖੋਟਾ,
0: ਇਸ ਵਾਸਤੇ ਮੇਰੀ ਗੱਲ ਧਿਆਨ ਲਾ ਕੇ ਸਮਝ ਲਓ ਵੀ ਸਾਡੇ ਲੜਿਆਂ ਕੁਛ ਨਹੀਂ ਹੋਣਾ। ਜਿੰਨਾ ਚਿਰ ਬਾਦਸ਼ਾਹ ਦੀ ਸੈਨਾ ਜਾਂ ਸੂਬਾ ਸਰਹੰਦ ਆਪਣੀ ਸੈਨਾ ਲੈ ਕੇ ਨਹੀਂ ਪਹੁੰਚਦਾ ਸਾਡੀ ਮਦਦ ਵਾਸਤੇ, ਸਾਡੇ ਕੋਲੋਂ ਇਹ ਜੰਗ ਜਿੱਤੀ ਨਹੀਂ ਜਾਵੇਗੀ।
1: ਲਾਲ ਪਰ ਕਰੀ ਕਨੀ ਫਟਵਾਹੇ,
0: ਜੋ ਅਸੀਂ ਪਹਿਲਾਂ ਦੇਖਿਆ ਉਹਦੇ ਵਿੱਚ ਸਾਡਾ ਕਿੰਨਾ ਨੁਕਸਾਨ ਹੋਇਆ ਅਸੀਂ ਦੇਖ ਚੁੱਕੇ ਹਾਂ।
1: ਮਰੇ ਬਰਿੰਦ ਗਨ ਪਰੇ ਕਹਾਏ,
0: ਕਹਿੰਦੇ ਕਿੰਨੇ ਸਾਡੇ ਸਿਪਾਹੀ ਮਾਰੇ ਵੀ ਗਏ ਔਰ ਮੈਦਾਨ ਦੇ ਵਿੱਚ ਮਰੇ ਵੀ ਪਏ ਹਨ।
1: ਤੁਮ ਪ੍ਰਥਮੇ ਨਹਿ ਜੰਗ ਮਚਾਵੋ,
0: ਇਸ ਲਈ ਰਾਜਾ ਭੀਮ ਚੰਦ ਤੂੰ ਇਹ

0: ਪਏ ਨੇ ਮੈਦਾਨ ਦੇ ਵਿੱਚ ਸਿਪਾਹੀ ਆਪਣੇ, ਇੱਕ ਵਾਰੀ ਫਿਰ ਉਹਨਾਂ ਵੱਲ ਆਪਣੀ ਨਜ਼ਰ ਕਰਨਾ ਕਰ।
1: ਸੁਬਹ ਜਬ ਸਿਰੰਦ ਕੋ ਆਵੇ,
0: ਜਦੋਂ ਇਹ ਭੂਪ ਚੰਦ ਰਾਜਾ ਭੀਮ ਚੰਦ ਕਹਿਲੂਰੀ ਰਾਜੇ ਨੂੰ ਸਲਾਹ ਦੇ ਰਿਹਾ, ਕਹਿੰਦਾ ਵੀ ਜਦੋਂ ਤੱਕ ਸੂਬਾ ਸਰਹੰਦ ਆਪਣੀ ਸੈਨਾ ਲੈ ਕਰਕੇ ਨਹੀਂ ਆ ਜਾਂਦਾ ਹੈ,
1: ਤੈਸੋ ਮਿਲ ਬੁਨ ਗੁਰੂ ਹਰਾਵੇ,
0: ਉਹਨਾਂ ਚਿਰ ਆਪਾਂ ਇੱਥੇ ਟਿਕ ਜਾਈਏ ਤੇ ਜਦੋਂ ਉਹ ਆਵੇਗਾ ਫਿਰ ਉਹਨੂੰ ਮਿਲ ਕੇ ਆਪਾਂ ਗੁਰੂ ਨੂੰ ਹਰਾ ਦੇਵਾਂਗੇ।
1: ਨਾਹਕ ਸੁਪਟ ਹਜ਼ਾਰੋ ਮਰੇ,
0: ਨਾ ਹੱਕ ਨਹੀਂ ਤਾਂ ਹਜ਼ਾਰਾਂ ਲੱਖਾਂ ਸਿਪਾਹੀ ਮਾਰੇ ਜਾ ਚੁੱਕੇ ਹਨ।
1: ਇਸ ਪ੍ਰਕਾਰ ਕੁਛ ਕਾਰਜ ਨਾ ਸਰੇ,
0: ਇਸ ਤਰ੍ਹਾਂ ਸਾਡਾ ਇਹ ਕਾਰਜ ਨਹੀਂ ਸਰਨਾ ਰਾਜਾ ਭੀਮ ਚੰਦ, ਤੇਰੇ ਮਨ ਦੀ ਇੱਛਾ ਇੱਦਾਂ ਪੂਰੀ ਨਹੀਂ ਹੋਵੇਗੀ।
1: ਕਰ ਮਸਲਤ ਇਮ ਗਿਰਪਤ ਸਾਰੇ,
0: ਜਿੰਨੇ ਵੀ ਰਾਜੇ ਹੋਰ ਬੈਠੇ ਹੋਏ ਸੀ ਨਾ ਸਾਰਿਆਂ ਨੇ ਸਲਾਹ ਮਸ਼ਵਰਾ ਕੀਤਾ, ਉਹਨਾਂ ਆਖਿਆ ਰਾਜਾ ਭੀਮ ਚੰਦ ਇਹ ਭੂਪ ਚੰਦ ਬਿਲਕੁਲ ਠੀਕ ਕਹਿ ਰਿਹਾ ਕਿ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ, ਸੂਬਾ ਸਰਹੰਦ ਆਏਗਾ ਉਹਦੀ ਮਦਦ ਲੈ ਕੇ ਫਿਰ ਆਪਾਂ ਲੜਾਂਗੇ, ਸਾਡਾ ਮਕਸਦ ਪੂਰਾ ਹੋ ਜਾਏਗਾ। ਸਾਰਿਆਂ ਨੇ ਫਿਰ ਰਲ ਕੇ ਸਲਾਹ ਮਸ਼ਵਰਾ ਕੀਤਾ ਹੈ।
1: ਸਚਿਵ ਪਠਾਇਓ ਬਿਨਾਂ ਆਵਾਰੇ,
0: ਬਿਨਾਂ ਦੇਰੀ ਲਾਇਆ ਫਿਰ ਆਪਣਾ ਇੱਕ ਦੂਤ ਤਿਆਰ ਕਰਕੇ ਸੂਬਾ ਸਰਹੰਦ ਵੱਲ ਭੇਜਦੇ ਹਨ।
1: ਕਿਮ ਬਿਲੰਬ ਯਾਬਨ ਮੈਂ ਹੋਈ,
0: ਵੀ ਜਾ ਕੇ ਉਹਨੂੰ ਆਖੋ ਸੂਬਾ ਸਰਹੰਦ ਜੀ ਸਾਡੇ ਵੱਲ ਆਉਣ ਲਈ ਇੰਨੀ ਦੇਰੀ ਕਿਉਂ ਹੋ ਗਈ, ਬਾਦਸ਼ਾਹ ਦਾ ਹੁਕਮ ਤੇ ਕਦੋਂ ਦਾ ਜਾਰੀ ਹੋ ਚੁੱਕਾ ਹੈ, ਤੁਸੀਂ ਸਾਡੀ ਮਦਦ ਕਰਨ ਲਈ ਇਹ ਇੰਨੀ ਦੇਰੀ ਕਿਉਂ ਕੀਤੀ ਹੈ।
1: ਫਿਰ ਨਾ ਸ਼ਾਹ ਹੁਕਮ ਕਹਿ ਜੋਈ,
0: ਕੀ ਤੁਸੀਂ ਉਹ ਬਾਦਸ਼ਾਹ ਦੇ ਹੁਕਮ ਤੋਂ ਫਿਰ ਗਏ, ਭਾਵ ਕਿ ਉਹਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ, ਜਾਂ ਇਸ ਕਰਕੇ ਇੰਨਾ ਸਮਾਂ ਲੱਗ ਰਿਹਾ ਹੈ।
1: ਸਾਬਲੇ ਭੇਦ ਪਠਾਵੋ ਸੁਧ ਕੋ,
0: ਇਸ ਲਈ ਦੂਤ ਨੂੰ ਆਖਿਆ ਵੀ ਇਹ ਜਾ ਕੇ ਸਾਡੇ ਵੱਲੋਂ ਬੇਨਤੀ ਵੀ ਕਰੀ ਔਰ ਜੋ ਖਬਰ ਹੈ ਉਹ ਲੈ ਕਰਕੇ ਆਉਣਾ ਵੀ ਹੈ।
1: ਚਮੰਗ ਕਰੋ ਵੱਡ ਬੁੱਧ ਕੋ,
0: ਔਰ ਬੇਨਤੀ ਵੀ ਕਰਨਾ ਵੀ ਚੰਮੂ ਆਪਣੀ ਸੈਨਾ ਲੈ ਕੇ ਸਾਡੀ ਮਦਦ ਕਰਨ ਲਈ ਜ਼ਰੂਰ ਆਵੋ ਜੀ।
1: ਮਸਤ ਅਜਾਇਬ ਪੇਟ ਪਠਾਈ,
0: ਔਰ ਕਹਿੰਦੇ ਕੀਮਤੀ ਪਟਾਵਾਂ ਵੀ ਸੂਬਾ ਸਰਹੰਦ ਨੂੰ ਦੇਣ ਵਾਸਤੇ ਉਸ ਦੂਤ ਦੇ ਹੱਥ ਭਿਜਵਾਈਆਂ ਹਨ।
1: ਮੰਤਰੀ ਗਏ ਬਿਲੰਬ ਵਿਹਾਈ,
0: ਉਹ ਵੀ ਕਹਿੰਦੇ ਬਿਨਾਂ ਦੇਰੀ ਲਾਇਆ ਸੂਬਾ ਸਰਹੰਦ ਵੱਲ ਜਾ ਰਿਹਾ ਹੈ।
1: ਨਿਜ ਸੁਪਟਨ ਕੋ ਕਮਰ ਕਸਾਏ,
0: ਕਹਿੰਦੇ ਨੇ ਉਹ ਜਿਹੜਾ ਆਪਣੇ ਉਹਦੇ ਜਿਹੜੇ ਸਿਪਾਹੀ ਨੇ ਉਹਨਾਂ ਨੂੰ ਰੁਕਣ ਵਾਸਤੇ ਆਖਿਆ ਵੀ ਤੁਸੀਂ ਅੱਜ ਰੁਕੋ, ਜਿੰਨਾ ਚਿਰ ਸੂਬਾ ਸਰਹੰਦ ਵੱਲੋਂ ਕੋਈ ਖਬਰ ਨਹੀਂ ਆਉਂਦੀ ਅਸੀਂ ਅੱਗੇ ਹੋ ਕੇ ਜੰਗ ਨਹੀਂ ਕਰਨੀ ਹੈ।
1: ਠੰਡੇ ਕਰੇ ਅਗਰ ਸਮੁਦਾਏ,
0: ਇਸ ਤਰ੍ਹਾਂ ਕਹਿੰਦੇ ਉਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਖਾਲਸੇ ਨੂੰ ਵਰਜਿਆ ਹੈ ਵੀ ਅੱਜ ਆਰਾਮ ਕਰੋ, ਘੋੜਿਆਂ ਨੂੰ ਵੀ ਆਰਾਮ ਕਰਾਓ, ਫਿਰ ਅਗਲੇ ਦਿਨ ਦੇਖਾਂਗੇ। ਇੱਧਰ ਰਾਜਾ ਭੀਮ ਚੰਦ ਤੇ ਬਾਈ ਧਾਰ ਦੇ ਰਾਜੇ ਜਿਹੜੇ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਇਹ ਵੀ ਰੁਕ ਗਏ ਆਪਣੇ ਸਿਪਾਹੀਆਂ ਦੀ ਮਾੜੀ ਹਾਲਤ ਦੇਖ ਕੇ। ਹੁਣ ਦੂਤ ਜਿਹੜਾ ਉਹ ਸੂਬਾ ਸਰਹੰਦ ਵੱਲ ਜਾ ਰਿਹਾ, ਜਦੋਂ ਵਜ਼ੀਰ ਖਾਨ ਨੂੰ ਮਿਲੇਗਾ ਫਿਰ ਅੱਗੇ ਕੀ ਕੁਛ ਉੱਥੇ ਹੋਣਾ ਹੈ ਉਹ ਆਪਾਂ ਅਗਲੇਰੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਜਿਹੜੇ ਇਹ ਬਾਈ ਧਾਰ ਦੇ ਰਾਜੇ ਨੇ ਇਹਨਾਂ ਦੇ ਆਪਸ ਦੇ ਵਿੱਚ ਜੰਗ ਕਿਵੇਂ ਹੋਣੀ ਆ, ਸੂਬਾ ਸਰਹੰਦ ਕੀ ਕੁਛ ਕਰਦਾ ਹੈ, ਉਹ ਇਤਿਹਾਸ ਦੇ ਵਿੱਚ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਥਾਏ ਅੱਜ ਤੁਸੀਂ ਸੁਣਿਆ ਹੈ ਔਰ ਕਿਹਨਾਂ ਕੋਲੋਂ ਸੁਣਿਆ, ਹੈਰਾਨੀ ਵਾਲੀ ਗੱਲ, ਜਿਹੜੇ ਬਾਈ ਧਾਰ ਦੇ ਰਾਜਿਆਂ ਦੇ ਸਿਪਾਹੀ ਨੇ ਉਹ ਉਸਤਤ ਆਪਣੇ ਰਾਜਿਆਂ ਦੀ ਨਹੀਂ ਕਰ ਰਹੇ, ਉਹ ਉਸਤਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰ ਰਹੇ ਨੇ। ਅਤੇ ਫਿਰ ਸਾਨੂੰ ਤਾਂ ਮਾਣ ਹੋਣਾ ਚਾਹੀਦਾ ਨਾ, ਅਸੀਂ ਐਸੇ ਗੁਰੂ ਪਾਤਸ਼ਾਹ ਦੇ ਚਰਨੀ ਜੁੜੇ ਹੋਏ ਹਾਂ, ਬਾਣੀ ਅਤੇ ਬਾਣੀ ਦੇ ਧਾਰਨੀ ਬਣੀਏ, ਆਪ ਵੀ ਜੁੜੀਏ, ਹੋਰਾਂ ਨੂੰ ਵੀ ਜੋੜੀਏ ਔਰ ਮਾਣ ਮਹਿਸੂਸ ਕਰੀਏ। ਗੁਰਬਾਣੀ

ਆਈ ਕੋਈ ਨਿੰਦਿਆ ਕਰ ਹੀ ਨਾ ਸਕੇ। ਉੱਚਾ ਸੁੱਚਾ ਜੀਵਨ ਦੇ ਕੇ ਹਰ ਇੱਕ ਦੇ ਮੁੱਖ ਤੋਂ ਇਹ ਬੋਲ ਨਿਕਲਣ ਕਿ ਧੰਨ ਗੁਰੂ ਪਿਆਰੇ, ਗੁਰੂ ਵੀ ਧੰਨ ਅਤੇ ਗੁਰੂ ਕੇ ਪਿਆਰੇ ਵੀ ਧੰਨ ਨੇ। ਆਪ ਵੀ ਜੁੜੋ, ਹੋਰਾਂ ਨੂੰ ਜੋੜੋ, ਬਾਣੀ ਬਾਣੀ ਦੇ ਧਾਰਨੀ ਬਣੋ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸੰਭ, ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਉਚੇ ਤੇ ਸਗਲ ਸਮਗਰੀ ਤੁਮਰੈ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ।

ਸਰ ਗੁਰ ਇਤਿਹਾਸਕ ਲੜੀਵਰ ਕਥਾ ਵਿਚਾਰਾ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼।

ਦੇ ਸੁਣਦੇ ਸਰਬੱਤ ਲਾਹੇਵੰਦ ਹੋਵੇ ਨਾ। ਨਾਨਕ ਨਾਮ ਚੜ੍ਹਦੀ ਕਲਾਮ ਤੇਰੇ ਪਾਣੀ ਸਰਬੱਤ ਦਾ ਭਲਾ। ਦੋਹਰਾ ਆ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ

और से मिलेंगे बोले सोनिहाल वाहिगुरु जी का।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਭ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਗੁਰੂ ਸਾਹਿਬ ਜੀ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਾਉ ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇ ਬਣਹਾਰ ਤੇਰੇ ਦਾਨ ਨੈ ਕੀਮਤ ਨਾ ਪਵੈ ਤੀ ਦਾਤੇ ਕਮਣ ਸ਼ਿਮਾਰ ਸੰਬਰ ਸਾਹ ਲਿਖਿਆ ਮਿਲ ਕਰ ਭਾਵੁ ਤੇਲ ਦੇਹੁ ਸੱਜਣ ਸੀਸੜੀਆਂ ਜੇ ਹੋਵੈ ਸਹਿ ਸੁਮੇਲ ਕਰ ਕਰਿਉ ਪਹੁੰਚਾ ਸਦੜੇ ਨਿਤ ਵਨ ਸਦਣਹਾਰਾ ਸਿਮਰੀਐ ਨਾਨਕ ਸੇ ਦਿਆ ਵਨ ਰਾਗਾਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰਗੁਰੇ ਕੋ ਬੇਸ ਅਨੇਕ ਬਾਬਾ ਜੇਕਰ ਕਰਤੇ ਕੀਰ ਤੋਏ ਸੋ ਕਰ ਰੱਖ ਵਡਾਈ ਤੋਏ ਰਹਾਉ ਮਿਸ ਵਿੱਚ ਸਿਆਕੜੀਆਂ ਪੈਰਾਂ ਤਿੱਤੇ ਵਾਰੀ ਮਾਹੁਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ

ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨੱਤਾ ਸ਼ਬਦ ਬਾਜ ਅੰਤ ਭੇਰੀ ਰਹਾਓ ਸਹਿਸ ਤਵ ਨੈਨ ਨੈਨ ਤੋਈ ਕੋ ਸਹਿਸ ਮੂਰਤਨ ਨਾ ਇੱਕ ਤੋਈ ਸਹਿਸ ਪਦ ਵੇ ਮਲਨਨ ਇੱਕ ਪਦ ਗੰਧਮੀ ਸਹਿਸ ਤਮ ਗੰਧੀ ਪਚਲਤ ਮੋਈ ਸਭ ਮੈਂ ਜੋਤ ਜੋਤ ਸੋਹੇ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਈ ਹਰ ਚਰਨ ਕੁਲਮ ਕਰੰਤ ਲੋਭਿਤ ਮਨੋ ਅੰਧਨ ਮੋਏ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਵਾ ਪਰੇਹਾ ਮਿਲ ਸਾਧੂ ਖੰਡਲ ਖੰਡਾਏ ਪੂਰਵ ਲਿਖਤ ਲਿਖੀ ਗੁਰਪਾਇਆ ਮਨ ਅਰਲੀ ਮੰਡਲ ਮੰਡਾਏ ਕਰ ਸਾਧੂ ਅੰਜਲੀ ਬਨ ਵੱਡਾ ਹੈ ਕੱਢਣ ਡੋਤ ਪੁਨ ਵੱਡਾ ਹੈ ਰਾਉ ਸਾਕਤਰ ਸਾਧਨਾ ਜਾਣਿਆ ਦਨਿਅੰਤਰ ਮੈਂ ਕੰਡਾਹੇ ਜਿਉਂ ਜਿਉਂ ਚਲੈ ਚਵੈ ਦੁਖ ਪਾਵੈ ਜਮਕਾਲ ਸੈਂਸ ਡੰਡਾਏ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਪਵ ਖੰਡਾਏ ਅਵਨਾਸੀ ਪ੍ਰਗ ਪਾਇਆ ਪਰਮੇਸ਼ਵਰ ਵਸੋ ਖੰਡ ਬ੍ਰਹਿ ਮੰਡਾਏ ਅਮਗਰੀ ਮਸਕੀਨ ਪ੍ਰਭ ਤੇਰੇ ਰਾਖ ਰੱਖ ਉਡ

ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤਨਾ ਲਾਗੇ ਵਾਰ ਮਹੱਲਾ ਦੂਜਾ ਜੇ ਸੋਚਣ ਦਾ ਗਵੈਸੂ

0: ਸਲੋਕ ਮਹਲਾ ਪਹਿਲਾ ਸੱਚੇ ਤ੍ਰਿਕੰਡ ਸੱਚੇ ਬ੍ਰਹਿਮੰਡ ਸੱਚੇ ਤੇਰੋ ਸੱਚੇ ਆਕਾਰ ਸੱਚੇ ਤੇਰੇ ਕਰਣੇ ਸਰਬ ਵਿਚਾਰ ਸੱਚਾ ਤੇਰਾ ਅੰਮ੍ਰਿਤ ਸੱਚਾ ਦੇ ਬਾਣ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਤੁਹਾਡਾ ਕਿਲਾ ਕਰੋੜ ਸੱਚੇ ਸਵਦਾਨ ਸੱਚੇ ਸਭ ਜੋਤ ਸੱਚੀ ਤੇਰੇ ਸਿਫਤ ਸੱਚੀ ਸਾਲਾ ਸੱਚੀ ਤੇਰੇ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੈਨ ਸੱਚ ਜੋ ਮਰਜ ਮੈਂ ਸੋ ਕੱਚ ਨ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾ ਵੱਡੀ ਵਡਿਆਈ ਜਾਂ ਸੱਚ ਨਿਆ ਵੱਡੀ ਵਡਿਆਈ ਜਾਂ ਨਿਚਲ ਥਾਂ ਵੱਡੀ ਵਡਿਆਈ ਜਾਣ ਵਾਲਾ ਵੱਡੀ ਵਡਿਆਈ ਬੁੱਝੈ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਪਿਆ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਚਲਾਏ ਨ ਇੱਕ ਨਾ ਹੁਕਮ ਕਰੇ ਵਿਨਾਸ਼ ਇੱਕ ਨਾ

0: ਕਾਣੀ ਵਿਸਮਾ ਧਰਤੀ ਵਿਸਮਾਦ ਖਾਣੀ ਵਿਸਮਾ ਸਦ ਲੱਗੇ ਪ੍ਰਾਣੀ ਵਿਸਮਾ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾ ਸੁਤ ਵਿਸਮਾ ਸਲਾ ਵਿਸਮਾ ਉੱਜੜ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾ ਦੂਰ ਵਿਸਮਾ ਦੇ ਕੇ ਹਾਜ਼ਰ ਹਜ਼ੂਰ ਵੇਖ ਬਿਨ ਰਹਿਆ ਵਿਸਮਾਦ ਨਾਨਕ ਪੂਜਨ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਦਿਸ਼ਾ ਕੁਦਰਤ ਸੁਣੀਆ ਕੁਦਰਤ ਪੌਸ਼ਕ ਸਾਰ ਕੁਦਰਤ ਪਾਤਾਲ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਦੇਵਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਕਦਰ ਕਰਤਾ ਪਾਕੀ ਨਾਇਕ ਪਾਕ ਨਾ

Satlon, Şerif Al.

0: ਧਾਰਨ ਧਾਰੇ, ਕੁਦਰਤ ਹੈ ਦਿਖਾਰੇ, ਬਰਨ ਚਹਿਨ ਨਾਹੀ ਮੁਖ ਨਾ ਮਸਾਰੇ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਜਿਹੀ ਕਿਆ ਬਖਾਨੈ, ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਜਿਹੀ ਕਿਆ ਬਖਾਨੈ, ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ।
1: ਸਰਬ ਗੁਣ ਨਿਦਾਨੰ ਕੀਮਤ ਨਾ ਗਿਆਨੰ ਧਿਆਨੰ, ਉੱਚੇ ਤੇ ਉੱਚੋ ਜਾਣੀ ਜੈ ਪ੍ਰਭ ਤੇਰੋ ਥਾਨੰ। ਮਨ ਧਨ ਤੇਰੋ ਪ੍ਰਾਣੰ, ਏਕੈ ਸੂਤ ਹੈ ਜਹਾਨੰ, ਕਵਨ ਉਪਮਾ ਦਿਓ ਬੜੇ ਤੇ ਬਡਾਣੰ। ਜਾਣੈ ਕੌਣ ਤੇਰੋ ਪਿਓ, ਅਲਖ ਅਪਾਰ ਦਿਓ, ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਜਿਹੀ ਕਿਆ ਬਖਾਨੈ, ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ। ਨਿਰੰਕਾਰ ਆਕਾਰ ਅਛਲ ਪੂਰਨ ਅਭਿਨਾਸੀ, ਹਰਖਵੰਤ ਅਨੰਤ ਰੂਪ ਨਿਰਮਲ ਬੇਗਾਸੀ, ਗੁਣ ਗਾਵਹਿ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ, ਜਾ ਕੋ ਹੋ ਹੇ ਕਿਰਪਾਲ ਸੋ ਜਨ ਪ੍ਰਭ ਤੁਮੈ ਮਿਲਾਸੀ। ਧਨ ਧਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਇਓ, ਹਰ ਗੁਰ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੋਥੇ ਰਹਿਓ। ਸਤ ਸਤ ਹਰ ਸਤ, ਸਤ ਸਤ ਤੇ ਸਤ ਭਣੀਐ, ਦੂਸਰ ਆਨ ਨ ਅਵਰ ਪੁਰਖ ਪਉ ਰਾਤਨ ਸੁਣੀਐ, ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ, ਜਿਹ ਰਸਨ ਚਾਖਿਓ ਤਿਹ ਜਨ ਤ੍ਰਿਪਤ ਅਗਾਏ, ਜੇ ਠਾਕੁਰ

ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇਵਜ਼ੀਰ ਬੜੇ ਤੀਰ ਧਰਮ ਅੰਗ ਅਲਖ ਅਗਮ।

सन शिव सन काद समुद्र सोई नाम सिमर नवनाथ निरंजन शिव सन का

काया नगर मह राम रसूत क्यों पाय प्रेस जन कर हो।

चार पदार्थ चारे पाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵ ਸਾਂਝੀ ਬਾਲਤਾ ਦੇ ਰਹਿਬਰ ਚਵਰ ਔਰ ਤਖ ਦੇ ਮਾਲਕ ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਬਿਲਾਵਲ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 799 ਅਤੇ 800 ਅੰਗ ਦੇ ਉੱਪਰ ਸੁਭਾਏਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਨ ਕਰਨਾ ਕਰੀਏ ਜੀ। ਬਿਲਾਵਲ ਮਹੱਲਾ ਚੌਥਾ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ, ਹਰ ਹਰ ਨਾਮ ਬੋਹਿਤ ਹੈ ਕਲਯੁਗ, ਕੇਵਟ ਗੁਰ ਸ਼ਬਦ ਤਰਹੁ। ਵਾਹਿਗੁਰੂ ਜੀ ਕਾ ਖਾਲਸਾ।

ਵਾਇਨ ਚੱਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਡਰਾਵਾ ਚਾਟੈ ਪੈ ਵੇਖਾ ਲੋਕ ਹੱਸੈ ਕਰ ਜਾ ਰੋਟੀਆਂ ਕਾਰਨ ਪੂਰੇ ਤਾਲ ਆਪ ਛੱਡ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਗਾਉਣ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾਂ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਫਿਨੇ ਰਾਂਝਣਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਬੋਲੂ ਚਰਖਾ ਚੱਕੀ ਚੱਕ ਫਲ ਵਰੋਲੇ ਬਹੁਤ ਅਨੰਤ ਲਾਟੂ ਮਦਾਣੀਆਂ ਨਗਾ ਪੰਖੀ ਪੌਂਦਿਆਂ ਲੈਣਾ ਸਾਹ ਸੋਏ ਚਾੜ ਬੁਆਈਐ ਜੰਤ ਨਾਨਕ ਪੌਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪਿਆ ਕੀਰਤਨ ਚੈ ਸਭ ਕੋਏ ਨੱਚ ਨੱਚ ਹੱਸੈ ਚਲੇ ਜੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁਦਨ ਮਨ

ਦੌੜੇ 15 ਨੂੰ।